ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ।

ਅਮੋਲਕ ਸਿੰਘ ਗਾਖਲ USA ਤੋਂ ਕਾਰੋਬਾਰ ਦੀ ਤਰੱਕੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 30 ਕਿਲੋ ਦੇਸੀ ਘਿਓ ਲਿਆਏ ਹਨ। ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰੋਬਾਰਾਂ ਨੂੰ ਤਰੱਕੀ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਮਨਪ੍ਰੀਤ ਸਿੰਘ ਵਿਦੇਸ਼ ਵਿੱਚ ਕਾਮਯਾਬੀ ਮਿਲਣ ਲਈ, ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਸੇਵਕਾਂ ਦੀ ਮਨੋਕਾਮਨਾ ਪੂਰਨ ਕਰਨੀ, ਅੰਗ ਸੰਗ ਸਾਈ ਰਹਿਣਾ, ਚੜ੍ਹਦੀ ਕਲਾ ਰੱਖਣੀ। ਪਵਨਜੀਤ ਕੌਰ ਸਪਤਨੀ ਸੁੰਦਰ ਸਿੰਘ ਪਾਟਨਰ ਵਾਲੇ ਵਿਵਾਹ ਦੇ ਸਾਲਗਿਰਹ ਦੇ ਖੁਸ਼ੀ ਵਿੱਚ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਕਾਕੀ ਸਤਵੀਰ ਕੌਰ, ਕਾਕੀ ਤਨਵੀਰ ਕੌਰ ਸਪੁੱਤਰਿਆਂ ਜਗਮੀਰ ਸਿੰਘ 10ਵੀਂ ਦੇ ਇਮਤਿਹਾਨ ਦੇ ਵਿੱਚ ਪਾਸ ਹੋਣ ਦੇ ਖੁਸ਼ੀ ਵਿੱਚ ਬੇਨਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ। ਮਹਾਰਾਜ ਕਾਕੀਆਂ ਦੇ ਸੀਸ ਤੇ ਮਿਹਰ ਬਰਿਆਦ ਰੱਖਣਾ, ਇਸੇ ਤਰ੍ਹਾਂ ਵਿਦਿਆ ਦਾਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਸੁਰਗਵਾਸੀ ਓਮਕਾਰ ਕੌਰ, ਸੁਰਗਵਾਸੀ ਸਰਦਾਰ ਕੁਲਵੰਤ ਸਿੰਘ ਜੀ ਅਤੇ ਸੁਰਗਵਾਸੀ ਤੇਜਪਾਲ ਸਿੰਘ ਆਤਮਕ ਸ਼ਾਂਤੀ ਲਈ ਸਰਦਾਰ ਜਗਮੀਰ ਸਿੰਘ ਜੀ ਵੱਲੋਂ ਬੇਨਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਹੋਏ। ਮਹਾਰਾਜ ਵਿਛੜੇ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਵਲਾ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਰਦਾਰ ਕੁਲਦੀਪ ਸਿੰਘ, ਸਰਦਾਰ ਨਿਸ਼ਾਨ ਸਿੰਘ ਪਰਿਵਾਰ ਵੱਲੋਂ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ। ਮਹਾਰਾਜ ਚੜ੍ਹਦੀ ਕਲਾ ਰੱਖਣੀ। ਸੁਖਪ੍ਰੀਤ ਸਿੰਘ ਮੁੰਡਾ ਪਿੰਡ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ। ਮਹਾਰਾਜ ਚੜ੍ਹਦੀ ਕਲਾ ਰੱਖਣੀ। ਹੋਰ ਬੇਨ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹੁਣ ਤਿਕਰ ਜਿਨ੍ਹਾਂ ਜਿਨ੍ਹਾਂ ਹੱਥ ਸੁਰਗਵਾਸੀ ਸਰਦਾਰ ਰਤਨ ਸਿੰਘ ਜੀ, ਗੁਰਮੁਖ ਸਿੰਘ ਸੇਨਾ, ਆਤਮਕ

ਸਿਵ ਸ਼ਾਂਤੀ ਚੜ੍ਹਦੀ ਕਲਾ ਰੱਖਣੀ ਬੀਬੀ ਕਮਲਜੀਤ ਕੌਰ ਸੁਪਤਨੀ ਰਾਜਿੰਦਰ ਸਿੰਘ ਜੀ ਲਾਂਗਰੀ ਵਿਵਾਹ ਦੇ ਸਾਲਗਿਰ ਦੇ ਖੁਸ਼ੀ ਵਿੱਚ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਨੇ ਮਹਾਰਾਜ। ਚੜ੍ਹਦੀਆਂ ਕਲਾ ਬਖਸ਼ਣੀ, ਨਾਮਦਾਨ ਗੁਰਸਿੱਖੀ ਜੀਵਨ ਦੇ ਰੋਗਤਾ ਬਖਸ਼ਣੀ। ਅਮਰ ਕੌਰ ਪਰਿਵਾਰ ਦੇ ਰੋਗਤਾ ਦੀ ਆਸ਼ਨਾ ਕਰਦੇ ਹੋਏ 2100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਨੇ ਮਹਾਰਾਜ। ਦੇਹ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਬੀਬੀ ਸੁਰਿੰਦਰ ਕੌਰ ਬੈਂਸ ਦੇਹ ਰੋਗਤਾ ਦੀ ਆਸ਼ਨਾ ਕਰਦੇ ਹੋਏ 2100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ। ਚੜ੍ਹਦੀ ਕਲਾ ਰੱਖਣੀ, ਦੇਹ ਰੋਗਤਾ ਬਖਸ਼ਣੀ। ਸੁਰਿੰਦਰ ਕੌਰ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਆਸ਼ਨਾ ਕਰਦੇ ਹੋਏ 2100 ਰੁਪਈਏ ਹਾਜ਼ਰ ਕਰਦੇ ਨੇ ਸੱਚੇ ਪਾਤਸ਼ਾਹ। ਦੇਹ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹੁਣ ਤਿਕਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤੇਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਨੇ ਮਹਾਰਾਜ, ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਰੱਖੋ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ੋ, ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀ, ਯਾਤਰਾ ਸਫਲੀ ਕਰਨੀ।

0: ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ। ਸਤਿ ਸ੍ਰੀ ਅਕਾਲ।
1: ਸ੍ਰੀ ਵਾਹਿਗੁਰੂ ਜੀ ਅਰਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰ

ਸ੍ਰੀ ਹਰਿ ਕ੍ਰਿਸ਼ਨ ਧਿਆਇਆ, ਜਿਸ ਡਿੱਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ।

ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰਿਓ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸੁਹਾਸਾ ਸੰਘ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾਤਿਆਂ

ਸੱਚੇ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁੱਲ ਜੇ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪੌਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁੱਲ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ।

ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

0: ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸੱਜ ਜਾਓ, ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।

अचल मूरत अनभव प्रकाश अमित तोज कहज।

ਪਰ ਧਨ ਦੁਖ ਕਿਸ ਪਾਪ ਨਾ ਫੀੜੇ। ਜਮ ਜੰਦਾਰ ਨ ਆਵੈ ਨੇੜੇ।

चौगिर्द हमार राम कार दुख लगना पाई।

ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰਿ ਪਤਤ ਉਧਾਰਿਆ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੇ ਅੰਦਰ ਹਾਜ਼ਰ ਹੋ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰ ਘਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰਨੇ ਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਅੰਮ੍ਰਿਤਮਈ ਗੁਰਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ ਜੋ ਸਮੁੱਚੀ ਮਨੁੱਖਤਾ ਦੇ ਸਮੁੱਚੀ ਲੋਕਾਈ ਦੇ ਗੁਰੂ ਨੇ ਸਰਬਤ ਸੰਸਾਰ ਦੀ ਕਲਿਆਣ ਹਿੱਤ ਸਰਬਤ ਧਰਤੀ ਦੇ ਉੱਪਰ ਵਿਚਰ ਕਰਕੇ ਸਾਰੇ ਜੀਵਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਜੋੜਿਆ ਅਤੇ ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਂ ਮੱਕਾ ਵੇਖਣਾ ਚਾਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਛ ਪੂਜਨ ਇਤਿਆਦਿਕ ਦਾ ਸੰਕਲਪ ਨਹੀਂ ਪਰ ਤੁਰਕ ਲੋਕ ਉਸਦੀ ਸਿਫਤ ਬਹੁਤ ਕਰਦੇ ਨੇ ਮੈਂ ਉਹ ਕਾਬਾ ਦੇਖਣਾ ਚਾਹੁੰਦਾ ਮੱਕੇ ਦੇ ਅੰਦਰ ਜੋ ਬਣਿਆ ਹੋਇਆ ਹੈ ਉਸਦੀ ਕਿਹੋ ਜਿਹੀ ਬਣਾਵਟ ਹੈ ਜਿਸ ਦੀ ਇੰਨੀ ਮੁਸਲਮਾਨ ਸਿਫਤ ਕਰਦੇ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਦਾ ਸੰਕਲਪ ਪੂਰਾ ਕਰਨ ਵਾਸਤੇ ਅਤੇ ਹੰਕਾਰੀ ਕਾਜ਼ੀਆਂ ਮੌਲਵੀਆਂ ਨੂੰ ਉਪਦੇਸ਼ ਦੇਣ ਵਾਸਤੇ ਮੱਕੇ ਦੀ ਧਰਤੀ ਦੇ ਉੱਪਰ ਪੁੱਜੇ ਨੇ ਕਾਬੇ ਨਾਮ ਦੇ ਮੰਦਰ ਪੁੱਜੇ ਨੇ ਰਾਤਰੀ ਦਾ ਸਮਾਂ ਹੋਇਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਾਬੇ ਦੇ ਵੱਲ ਚਰਨ ਕਰਕੇ ਜਾਣ ਬੁੱਝ ਕੇ ਕੌਤਕ ਵਰਤਾਉਣ ਦੇ ਹਿੱਤ ਵਿਰਾਜ ਗਏ ਨੇ ਜੀਵਨ ਨਾਮ ਦਾ ਮੁੱਲਾ ਸਵੇਰ ਦੇ ਵੇਲੇ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਬੂਲ ਬੋਲੇ ਨੇ ਸਾਡੇ ਖੁਦਾ ਦੇ ਘਰ ਵੱਲ ਤੁਸਾਂ ਨੇ ਪੈਰ ਕੀਤੇ ਨੇ ਅਤੇ ਮਹਾਰਾਜ ਜੀ ਵਚਨ ਕਰਦੇ ਨੇ ਭਾਈ ਜਿੱਧਰ ਤੇਰੇ ਖੁਦਾ ਦਾ ਘਰ ਨਹੀਂ ਉੱਧਰ ਤੂੰ ਸਾਡੇ ਚਰਨ ਕਰ ਦੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਲੱਤਾਂ ਤੋਂ ਫੜ ਕੇ ਘਸੀਟਦਾ ਜਿੱਧਰ ਨੂੰ ਵੀ ਸਤਿਗੁਰੂ ਜੀ ਦੇ ਚਰਨ ਕਰਦਾ ਮੱਕਾ ਘੁੰਮ ਕੇ ਉੱਧਰ ਹੀ ਆ ਜਾਂਦਾ ਅਤੇ ਇਸ ਵੇਲੇ ਜਾ ਕਰਕੇ ਕਾਜ਼ੀਆਂ ਨੂੰ ਦੱਸਿਆ 150 ਕਾਜ਼ੀਆਂ ਦਾ ਜਥਾ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਸ ਚਰਚਾ ਕਰਨ ਵਾਸਤੇ ਆਉਂਦਾ ਸਾਰੇ ਕਾਜ਼ੀ ਆਖਿਰਕਾਰ ਗੁਰੂ ਸਾਹਿਬ ਜੀ ਦੇ ਚਰਨੀ ਪਏ ਅਤੇ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨ ਦੀ ਖੜਾਂ ਆਪ ਜਾਚਨਾ ਕਰਕੇ ਮੰਗ ਕੇ ਲੈ ਕੇ ਮੱਕੇ ਦੇ ਅੰਦਰ ਰੱਖੀ ਉੱਥੇ ਪੂਜਾ ਕਰਦੇ ਰਹੇ ਫਿਰ ਜਦੋਂ ਮੁਸਲਮਾਨਾਂ ਦੇ ਉੱਚ ਸ਼ਰੀਫ ਦਾ ਪੀਰ ਆਪਣੇ ਉੱਚ ਸ਼ਰੀਫ ਨਾਮੇ ਨਗਰ ਵਾਪਸ ਆਇਆ ਨਾ ਉਸ ਖੜਾਮ ਨੂੰ ਵਾਪਸ ਉੱਚ ਸ਼ਰੀਫ ਨਗਰ ਵਿੱਚ ਆਪਣੇ ਨਾਲ ਲੈ ਕੇ ਆਇਆ ਜਿੱਥੇ ਅੱਜ ਵੀ ਉਸ ਖੜਾਮ ਦਾ ਪੂਜਨ ਹੁੰਦਾ ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦਾ ਬਹੁਤਾ ਜਦੋਂ ਜ਼ੋਰ ਦੇਖਿਆ ਨਾ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਮੱਕੇ ਦੇ ਵਿੱਚ ਇਹ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ ਹੈ ਜੀਓ
1: ਬਸੰਤ ਹਿੰਡੋਲ ਮਹੱਲਾ ਪਹਿਲਾ
0: ਬਸੰਤ ਅਤੇ ਹਿੰਡੋਲ ਰਾਗਾਂ ਨੂੰ ਸੰਮਿਲਿਤ ਕਰਕੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ
1: ਦੂਜਾ
0: ਪਹਿਲਾਂ ਸੱਤ ਅਸ਼ਟਪਦੀਆਂ ਪਹਿਲੇ ਸੁਰਤਾਲ ਘਰ ਦੇ ਅੰਦਰ ਆਈਆਂ ਨੇ ਇਹ ਅਸ਼ਟਪਦੀ ਅੱਠਵੇਂ ਜੋ ਅਸ਼ਟਪਦੀ ਹੈ ਗਿਣਤੀ ਦੇ ਹਿਸਾਬ ਦੇ ਨਾਲ ਦੂਜੇ ਸੁਰਤਾਲ ਘਰ ਦੇ ਵਿੱਚ ਸਤਿਗੁਰੂ ਜੀ ਉਚਾਰਦੇ ਹਨ
1: ਓਅੰਕਾਰ
0: ਪਰਮੇਸ਼ਰ ਇੱਕ ਹੈ ਅਦੁੱਤੀ ਬ੍ਰਹਮ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਜੋ ਪਰਮੇਸ਼ਰ ਸਮੁੱਚੀ ਸ੍ਰਿਸ਼ਟੀ ਦਾ ਕਰਤਾ ਰੂਪ ਸਰਬ ਦਾ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ
1: ਸਤਿਗੁਰ ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਿਰਪਾ ਦੇ ਦੁਆਰਾ ਅਥਵਾ ਕਿਰਪਾ ਦੇ ਰਾਹੀਂ ਹੁੰਦੀ ਹੈ ਜੀਓ
1: ਨੌ ਸੱਤ ਚੌਦਹ ਤੀਨ ਚਾਰ ਕਰ
0: ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਦੇ ਨੇ ਇਹ ਪਰਮੇਸ਼ਰ ਜੀ ਆਪ ਜੀ ਨੇ ਨੌ ਖੰਡਾਂ ਵਾਲੀ ਪ੍ਰਿਥਵੀ ਆਪ ਜੀ ਨੇ ਸਾਜੀ ਹੈ ਸੱਤ ਦੀਪ ਆਪ ਜੀ ਨੇ ਸਾਜੇ ਨੇ ਚੌਦਹ ਹੈ ਚੌਦਾਂ ਭਵਨ ਬਣਾਏ ਨੇ ਸੱਤ ਆਕਾਸ਼ ਅਤੇ ਸੱਤ ਪਾਤਾਲ ਇਹ ਚੌਦਾਂ ਭਵਨ ਤੀਨ ਚਾਰ ਕਰ ਤਿੰਨਾਂ ਗੁਣਾਂ ਵਾਲੀ ਮਾਇਆ ਬਣਾਈ ਹੈ ਜਿਸ ਦੁਆਰਾ ਸਾਰੀ ਸ੍ਰਿਸ਼ਟੀ ਦਾ ਸੰਚਾਲਨ ਕੀਤਾ ਹੈ ਇਸੇ ਪ੍ਰਕਾਰ ਤਿੰਨ ਲੋਕ ਪ੍ਰਿਥਵੀ ਲੋਕ ਪਾਤਾਲ ਲੋਕ ਆਕਾਸ਼ ਲੋਕ ਆਪ ਨੇ ਬਣਾਏ ਨੇ ਰਜੋ ਗੁਣ ਵਾਲੇ ਤਮੋ ਗੁਣ ਵਾਲੇ ਸਤੋ ਗੁਣ ਵਾਲੇ ਤਿੰਨ ਪ੍ਰਕਾਰ ਦੇ ਆਪ ਜੀ ਨੇ ਜੀਵ ਬਣਾਏ ਨੇ ਇਸੇ ਪ੍ਰਕਾਰ ਚਾਰ ਵੇਦਾਂ ਦੀ ਰਚਨਾ ਕਰਨਾ ਕੀਤੀ ਹੈ
1: ਮਹਿਲਤ ਚਾਰ ਬਹਾਲੀ
0: ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਮਹਿਲਤ ਕਹੀਏ ਆਪ ਜੀ ਨੇ ਸੁੰਦਰ ਸਭਾ ਇਹ ਸੰਸਾਰ ਰੂਪੀ ਆਪਣੀ ਬਣਾ ਕਰਕੇ ਇਸ ਸਥਿਤ ਕੀਤੀ ਹੋਈ ਹੈ ਇਹ ਸੋਹਣੀ ਸਭਾ ਆਪ ਜੀ ਨੇ ਸਜਾ ਰੱਖੀ ਹੈ ਜੀਓ।
1: ਚਾਰੇ ਦੀਵੇ ਚੌਹ ਹੱਥ ਦੀਏ,
0: ਹੇ ਪਰਮੇਸ਼ਰ ਜੀ ਆਪ ਜੀ ਨੇ ਚਾਰੇ ਦੀਵੇ ਪ੍ਰਕਾਸ਼ ਦੇਣ ਵਾਸਤੇ, ਗਿਆਨ ਦੇਣ ਵਾਸਤੇ ਇਹਨਾਂ ਸ੍ਰਿਸ਼ਟੀ ਨੂੰ, ਲੋਕਾਈ ਨੂੰ ਚਾਰ ਵੇਦ ਬਣਾਏ ਨੇ। ਸਤਯੁਗ ਦੇ ਸਮੇਂ ਦੇ ਅੰਦਰ ਹੰਸਾ ਅਵਤਾਰ ਹੋਇਆ ਅਤੇ ਸਤਯੁਗ ਦੇ ਸਮੇਂ ਦਾ ਸ਼ਿਆਮ ਵੇਦ ਹੋਇਆ। ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨ ਕਰਕੇ ਅਤੇ ਇਸ ਨੂੰ ਪਹਿਨਿਆ ਪੜਿਆ ਕਰਦੇ ਸਨ, ਕਿਉਂਕਿ ਹੰਸਾ ਜੋ ਅਵਤਾਰ ਚਿੱਟੇ ਬਸਤਰ ਪਹਿਨਿਆ ਕਰਦਾ ਸੀ। ਤ੍ਰੇਤੇ ਦੇ ਯੁੱਗ ਦਾ ਜੋ ਵੇਦ ਹੈ ਨਾ ਉਪਦੇਸ਼ ਦੇਣ ਵਾਲਾ, ਉਹ ਰਿਗਵੇਦ ਹੋਇਆ ਹੈ। ਉਸ ਨੂੰ ਲਾਲ ਬਸਤਰ ਪਾ ਕੇ ਪਹਿਨਿਆ ਕਰਦੇ ਸਨ, ਕਿਉਂਕਿ ਰਾਮ ਚੰਦਰ ਜੀ ਬਨਵਾਸ ਤੇ ਜਾਣ ਵੇਲੇ ਲਾਲ ਬਸਤਰ ਪਹਿਨ ਕੇ ਗਏ ਸਨ। ਦੁਆਪਰ ਯੁੱਗ ਦੇ ਅੰਦਰ ਯਜੁਰਵੇਦ ਹੋਇਆ, ਉਸ ਨੂੰ ਪੀਲੇ ਬਸਤਰ ਪਾ ਕੇ ਪਹਿਨਿਆ ਕਰਦੇ ਸਨ, ਕਿਉਂਕਿ ਕ੍ਰਿਸ਼ਨ ਜੀ ਪੀਲੇ ਬਸਤਰ ਪਹਿਨਿਆ ਕਰਦੇ ਸਨ। ਕਲਯੁੱਗ ਦੇ ਸਮੇਂ ਦੇ ਵਿੱਚ 24 ਅਵਤਾਰਾਂ ਦੇ ਵਿੱਚੋਂ ਇੱਕ ਅਵਤਾਰ ਜੋ ਕਿ ਕਲਕੀ ਪ੍ਰਗਟ ਹੋਵੇਗਾ, ਕਾਲੇ ਬਸਤਰਾਂ ਵਾਲਾ ਹੋਵੇਗਾ, ਅਤੇ ਕਲਯੁੱਗ ਦਾ ਜਿਹੜਾ ਵੇਦ ਉਹ ਅਥਰਵਣ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਚਾਰੇ ਦੀਵੇ, ਚਾਰੇ ਯੁੱਗਾਂ ਦੇ ਵਿੱਚ ਚਾਨਣ ਦੇਣ ਵਾਸਤੇ ਆਪ ਜੀ ਨੇ ਚਾਰ ਵੇਦਾਂ ਰੂਪੀ ਜਿਹੜੇ ਦੀਵੇ ਨੇ ਚਾਹੋ ਹੱਥ ਦੀਏ, ਚਾਰ ਅਵਤਾਰਾਂ ਦੇ ਹੱਥ ਦੇ ਵਿੱਚ ਦੇਣਾ ਕੀਤੇ ਹਨ। ਸੋ ਇਸੇ ਪ੍ਰਕਾਰ
1: ਨੌ ਸੱਤ ਚੌਦਹ ਤੀਨ ਚਾਰ ਕਰ,
0: ਹੇ ਪਰਮੇਸ਼ਰ ਜੀ ਆਪ ਜੀ ਨੇ ਸ੍ਰਿਸ਼ਟੀ ਦੀ ਇਹ ਸੋਹਣੀ ਰਚਨਾ ਕੀਤੀ ਹੈ, ਜੋ ਸਾਹਿਬ ਜੀ ਆਪ ਜੀ ਨੇ ਨੌ ਗੋਲਕਾਂ ਵਾਲਾ ਇਹ ਸਰੀਰ ਬਣਾਇਆ ਹੈ। ਨੌ ਦੁਆਰੇ ਇਸ ਦੇ ਪ੍ਰਗਟ ਨੇ, ਦਸਵਾਂ ਗੁਪਤ ਹੈ। ਨੌ ਗੋਲਕਾਂ ਵਾਲਾ ਇਹ ਸਰੀਰ ਬਣਾਇਆ ਹੈ। ਸੱਤ ਸੱਚ ਨੂੰ ਨਾਮ ਜਪਣੇ ਕਰਕੇ ਮੁਕਤੀ ਹੁੰਦੀ ਹੈ। ਇਸੇ ਪ੍ਰਕਾਰ ਚੌਦਾਂ ਹੈ ਮਹਾਰਾਜ, ਇਹ ਜਿਹੜਾ ਸਰੀਰ ਨੇ ਨਾ ਇਸ ਦੇ ਚੌਦਾਂ ਦੁਆਰ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਚਿੱਤ ਬੁੱਧ ਅਹੰਕਾਰ ਚਤੁਸ਼ਟੇ, ਜਿਨ੍ਹਾਂ ਨੂੰ ਮਿਲਾ ਕਰਕੇ ਅੰਤਸ਼ਕਰਨ ਕਿਹਾ ਜਾਂਦਾ। ਇਸ ਪ੍ਰਕਾਰ ਚਤੁਸ਼ਟੇ ਦੇ ਸਹਿਤ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ, ਇਹ ਚੌਦਾਂ ਦੁਆਰਿਆਂ ਵਾਲਾ ਜਾਂ ਕਹੀਏ ਚੌਦਾਂ ਗੁਣਾਂ ਵਾਲਾ ਆਪ ਜੀ ਨੇ ਮਹਾਰਾਜ ਇਹ ਸਰੀਰ ਬਣਾਇਆ ਹੈ। ਤਿੰਨ ਅਵਸਥਾਵਾਂ ਬਣਾਈਆਂ ਨੇ। ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਚਾਰ ਸੋਹਣੀ ਸੁੰਦਰ ਰਚਨਾ ਆਪ ਜੀ ਨੇ ਸਰੀਰਾਂ ਦੀ ਕੀਤੀ ਹੈ।
1: ਮਹਿਲਤ ਚਾਰ ਬਹਾਲੀ,
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਰ ਦੂਸਰੀ ਵਾਰ ਫਿਰ ਆਇਆ। ਇਸ ਦਾ ਅਰਥ ਹੈ ਸੁੰਦਰ, ਇਹ ਸੁੰਦਰ ਮਹਿਲਤ ਕਹੀਏ ਬਣਾਵਟ ਆਪ ਜੀ ਨੇ ਸਰੀਰਾਂ ਦੀ ਬਣਾ ਕਰਕੇ ਸ੍ਰਿਸ਼ਟੀ ਦੇ ਅੰਦਰ ਜੋ ਹੈ ਸਥਿਤ ਕਰ ਰੱਖੀ ਹੈ।
1: ਦੀਵੇ ਚਾਹੋ ਹੱਥ ਦੀਏ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਨ ਚਿੱਤ ਬੁੱਧ ਅਹੰਕਾਰ ਚਤੁਸ਼ਟੇ ਨੂੰ ਪ੍ਰਕਾਸ਼ਣ ਵਾਸਤੇ ਚਾਰ ਵੇਦਾਂ ਰੂਪੀ ਦੀਵੇ ਆਪ ਜੀ ਨੇ ਮਨੁੱਖਾਂ ਦੇ ਹੱਥ ਬ੍ਰਹਮਾ ਜੀ ਦੁਆਰਾ ਦੇਣਾ ਕੀਤੇ ਹਨ। ਇੱਕ ਇੱਕ ਯੁੱਗ ਦੇ ਅੰਦਰ ਇੱਕ ਇੱਕ ਵੇਦ ਦੁਆਰਾ ਉਪਦੇਸ਼ ਕਰਨੇ ਦੀ ਵਾਰੀ ਆਈ ਹੈ। ਸੋ ਇਸ ਪ੍ਰਕਾਰ ਚਾਰ ਯੁੱਗ ਤੇ ਚਾਰ ਵੇਦ ਆਪ ਜੀ ਨੇ ਸਥਾਪਨ ਕੀਤੇ ਹਨ ਜੀ।
1: ਮਿਹਰਵਾਨ ਮਧਸੂਦਨ ਮਾਧਵ,
0: ਸੋ ਮਹਾਰਾਜ ਜਦੋਂ ਤੱਕ ਆਪ ਜੀ ਦੀ ਇਹ ਭਾਰਤ ਵਰਸ਼ ਦੇ ਅੰਦਰ ਵੇਦ ਮਰਿਆਦਾ ਚੱਲਦੀ ਸੀ ਨਾ, ਉਦੋਂ ਤੱਕ ਆਪ ਜੀ ਨੂੰ ਕਿਹਾ ਜਾਂਦਾ ਸੀ ਆਪ ਜੀ ਮਿਹਰਵਾਨ ਹੋ, ਆਪ ਜੀ ਮਧਸੂਦਨ, ਮਧੂ ਨਾਮ ਦੇ ਦੈਂਤ ਨੂੰ ਕੱਟਣ ਵਾਲੇ ਹੋ, ਮਾਧਵ ਮਾਇਆ ਦੇ ਪਤੀ ਹੋ ਜੀਓ।
1: ਐਸੀ ਸਖਤ ਤੁਮਾਰੀ,
0: ਮਹਾਰਾਜ ਐਸੀ ਆਪ ਜੀ ਦੀ ਸ਼ਕਤੀ, ਐਸੀ ਆਪ ਜੀ ਦੀ ਕਲਾ ਸਾਰੀ ਪ੍ਰਿਥਵੀ ਦੇ ਉੱਪਰ ਅਰਥਾਤ ਭਾਰਤ ਵਰਸ਼ ਦੇ ਵਿੱਚ ਪ੍ਰਵਿਰਤ ਹੋ ਰਹੀ ਸੀ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਹਨ,
1: ਘਰ ਘਰ ਲਸ਼ਕਰ ਪਾਵਕ ਤੇਰਾ,
0: ਮਹਾਰਾਜ ਸਰੀਰਾਂ ਰੂਪੀ ਘਰ ਘਰ ਦੇ ਅੰਦਰ ਇਹ ਪਾਵਕ ਜਿਹੜੀ ਜਠਰਾਗਨ ਅਗਨੀ ਆਪ ਜੀ ਨੇ ਸਥਾਪਨ ਕੀਤੀ ਹੈ ਨਾ, ਇਸ ਦੁਆਰਾ ਹੀ ਆਪ ਜੀ ਦਾ ਸਾਰਾ ਲਸ਼ਕਰ ਇਹ ਦੁਨੀਆ ਚੱਲ ਰਹੀ ਹੈ। ਇਸੇ ਦੇ ਕਰਕੇ ਸਾਰੇ ਖਾਂਦੇ ਪੀਂਦੇ ਪਚਾਉਂਦੇ ਅਤੇ ਜਿਉਂਦੇ ਹਨ। ਇਸੇ ਪ੍ਰਕਾਰ
1: ਘਰ ਲਸ਼ਕਰ ਪਾਵਕ ਤੇਰਾ,
0: ਮਹਾਰਾਜ ਇਹ ਘਰ ਘਰ ਜਿੰਨੇ ਵੀ ਸਰੀਰ ਇਸਤਰੀਆਂ ਪੁਰਖਾਂ ਦੇ ਨਰ ਮਾਦਾ ਦੇ ਬਣੇ ਨੇ ਨਾ, ਇਹ ਸਾਰੇ ਸਰੀਰ ਆਪ ਜੀ ਦਾ ਲਸ਼ਕਰ ਹੈ। ਜੋ ਪਾਵਕ ਕਹੀਏ ਅੱਗ ਅਗਨੀ ਸਹਿਤ ਪੰਜ ਤੱਤਾਂ ਦੁਆਰਾ ਆਪ ਜੀ ਨੇ ਬਣਾਇਆ, ਧਰਤੀ ਆਕਾਸ਼ ਹਵਾ ਪਾਣੀ ਅਤੇ ਅੱਗ, ਇਹਨਾਂ ਪੰਜਾਂ ਤੱਤਾਂ ਤੋਂ ਸਿਰਜਣਾ ਕਰਕੇ ਦੁਨੀਆਂ ਰੂਪੀ ਆਪ ਜੀ ਨੇ ਆਪਣਾ ਲਸ਼ਕਰ ਬਣਾਇਆ ਹੈ।
1: ਧਰਮ ਕਰੇ ਸਿੱਖਦਾਰੀ
0: ਮਹਾਰਾਜ, ਜਿਹੜਾ ਧਰਮ ਰਾਜਾ ਹੈ ਨਾ, ਉਹ ਸਾਰਿਆਂ ਦੇ ਉੱਪਰ ਸਿੱਖਦਾਰੀ ਥਾਣੇਦਾਰੀ ਕਰਦਾ ਏ। ਲਿਖ ਨਾਵੈ ਧਰਮ ਬਹਾਲਿਆ, ਸਭਨਾ ਦੇ ਮੰਦੇ ਚੰਗੇ ਕਰਮਾਂ ਦਾ ਹਿਸਾਬ ਕਰਨ ਵਾਸਤੇ, ਲੇਖਾ ਕਰਨ ਵਾਸਤੇ ਧਰਮ ਰਾਜਾ ਆਪ ਜੀ ਨੇ ਥਾਣੇਦਾਰ ਸਿੱਖਦਾਰ ਕਰਕੇ ਬਿਠਾਇਆ ਹੋਇਆ ਹੈ।
1: ਧਰਤੀ ਦੇਗ ਮਿਲਿਆ ਇੱਕ ਵੇਰਾ,
0: ਫਿਰ ਮਹਾਰਾਜ ਧਰਤੀ ਰੂਪੀ ਦੇਗ ਆਪ ਜੀ ਨੇ ਸ੍ਰਿਸ਼ਟੀ ਨੂੰ ਇੱਕੇ ਵਾਰੀ ਦੇ ਦਿੱਤੀ ਏ, ਬੀਜੀ ਜਾਓ ਤੇ ਖਾਈ ਜਾਓ, ਕਲਾ ਇਸਦੀ ਕਦੇ ਮੁੱਕਦੀ ਹੀ ਨਹੀਂ, ਜੋ ਕਿਛ ਪਾਇਆ ਸੋ ਏਕਾ ਵਾਰ। ਧਰਤੀ ਦੇ ਅੰਦਰ ਵੀ ਆਪ ਜੀ ਨੇ ਉਪਜਾਊ ਸ਼ਕਤੀ ਇੱਕ ਵਾਰੀ ਪਾ ਦਿੱਤੀ ਏ, ਜੋ ਕਰੋੜਾਂ ਸਾਲਾਂ ਤੋਂ ਹਰ ਵਸਤੂ ਨੂੰ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਵਧਾਉਂਦੀ ਆ ਰਹੀ ਏ, ਸਦਾ ਵਧਾਉਂਦੀ ਰਹੇਗੀ। ਇਸ ਪ੍ਰਕਾਰ ਧਰਤੀ ਰੂਪੀ ਦੇਗ ਆਪ ਜੀ ਨੇ ਇੱਕ ਵਾਰ ਹੀ ਦੁਨੀਆਂ ਨੂੰ ਦੇ ਦਿੱਤੀ ਹੈ ਜੀ।
1: ਭਾਗ ਤੇਰਾ ਭੰਡਾਰੀ,
0: ਤੇ ਮਹਾਰਾਜ ਜਿਸ ਪ੍ਰਕਾਰ ਰਾਜੇ ਦੇ ਪਾਸ ਭੰਡਾਰੀ ਹੁੰਦਾ ਨਾ, ਭੰਡਾਰੇ ਦੇ ਵਿੱਚੋਂ ਜਥਾ ਯੋਗ ਤਰੀਕੇ ਦੇ ਨਾਲ ਵਸਤੂਆਂ ਵੰਡ ਕੇ ਦਿੰਦਾ, ਧਰਤੀ ਰੂਪੀ ਦੇਗ ਤੇ ਆਪ ਜੀ ਨੇ ਦੇ ਦਿੱਤੀ ਏ, ਪਰ ਜਿਹੜੇ ਜੀਵਾਂ ਦੇ ਭਾਗ ਨੇ ਨਾ ਮੱਥੇ ਦੇ, ਉਹ ਆਪ ਜੀ ਨੇ ਭੰਡਾਰੀ ਸਥਾਪਨ ਕਰ ਦਿੱਤੇ ਹੋਏ ਨੇ। ਜਿੰਨੀ ਜਿੰਨੀ ਕਿਸੇ ਦੀ ਪ੍ਰਾਰਬਧ ਹੈ, ਜਿੰਨੇ ਜਿੰਨੇ ਕਿਸੇ ਦੇ ਭਾਗ ਨੇ, ਮਹਾਰਾਜ ਉਸੇ ਦੇ ਅਨੁਸਾਰ ਆਪ ਜੀ ਸ਼ਾਂਦਾ ਆਪ ਜੀ ਵਰਤਾਰਾ ਧਰਤੀ 'ਚੋਂ ਦੇਈ ਜਾਂਦੇ ਹੋ ਅਥਵਾ ਧਰਤੀ 'ਤੇ ਦੇਈ ਜਾਂਦੇ ਹੋ। ਜੀਵਾਂ ਦੇ ਭਾਗ ਹੀ

0: ਆਪਣੇ ਭਾਗਾਂ ਦੇ ਅਨੁਸਾਰ ਤੇ ਸਭ ਨਾਲ ਉਹਨੂੰ ਮਿਲਦਾ ਹੀ ਜਾਂਦਾ, ਪਰ ਜਿਹੜੇ ਨਾਸਾਬੂਰ ਜਿਨ੍ਹਾਂ ਨੂੰ ਸੰਤੋਖ ਨਹੀਂ ਹੈ, ਮਨ ਨੂੰ ਸੰਤੋਖ ਨਹੀਂ, ਤ੍ਰਿਸ਼ਨਾ ਵਧੀ ਹੋਈ ਹੈ, ਸੰਤੋਖ ਨਾ ਹੋਣੇ ਕਰਕੇ ਫਿਰ ਮੰਗਾ, ਫਿਰ ਆਪ ਜੀ ਤੋਂ ਅੱਗੇ ਬਹੁਤੀਆਂ ਤੋਂ ਬਹੁਤੀਆਂ ਦਾਤਾਂ ਮੰਗੀ ਹੀ ਜਾਂਦੇ ਨੇ। ਆਖੇ ਮੰਗੇ ਦੇਹ ਦੇਹ, ਆਖ ਆਖ ਕੇ ਮੰਗ ਮੰਗ ਕੇ ਦਾਤਾਂ ਲੈਂਦੇ ਨੇ। ਆਪ ਜੀ ਮਹਾਰਾਜ ਦਾਤਾ ਰੂਪ ਹੋ ਕਰਕੇ ਦੇਈ ਹੀ ਦੇਈ ਜਾਂਦੇ ਹੋ। ਇਸ ਪ੍ਰਕਾਰ ਜਿਹੜੇ ਤੇ ਸਬਰ ਸੰਤੋਖ ਵਾਲੇ ਨੇ ਨਾ, ਉਹ ਆਪਣੀ ਪ੍ਰਾਰਬਧ ਦੇ ਉੱਪਰ ਨਿਸ਼ਚਾ ਰੱਖਦੇ ਨੇ ਕਿ ਜੋ ਮੇਰੇ ਭਾਗਾਂ ਵਿੱਚ ਸੀ ਪਰਮੇਸ਼ਰ ਜੀ ਨੇ ਦੇ ਦਿੱਤਾ, ਜੋ ਅੱਗੇ ਮੇਰੇ ਭਾਗਾਂ ਵਿੱਚ ਲਿਖਿਆ ਹੋਵੇਗਾ ਉਹ ਮਿਲ ਹੀ ਜਾਣਾ ਹੈ। ਤੇ ਜਿਹੜੇ ਨਾਸਾਬੂਰ, ਜਿਹੜੇ ਕਿ ਮਹਾਰਾਜ ਜੀ ਬਚਨ ਕਰਦੇ ਨੇ ਸਿੱਧਕ ਵਾਲੇ ਨਹੀਂ, ਉਹ ਫਿਰ ਆਪ ਜੀ ਦੇ ਪਾਸੋਂ ਬਹੁਤੀਆਂ ਦਾਤਾਂ ਮੰਗਦੇ ਹਨ।
1: ਨਾਰਦ ਕਰੇ ਖੁਆਰੀ,
0: ਨਾਰਦ ਬੜਾ ਚੰਚਲ ਹੈ। ਵਿਸ਼ਨੂੰ ਭਗਵਾਨ ਜੀ ਨੂੰ ਵੀ ਸਰਾਪ ਦਾ ਦੇ ਦਿੱਤਾ ਸੀ ਨਾ ਕਿ ਮੇਰੀ ਨਿਰਾਦਰੀ ਇੱਕ ਇਸਤਰੀ ਕਰਕੇ ਕਰਵਾਈ ਹੈ, ਜਾਂ ਤੂੰ ਵੀ ਇਸਤਰੀ ਪਿੱਛੇ ਜੰਗਲਾਂ ਵਿੱਚ ਰੋਂਦਾ ਫਿਰੇਗਾ ਤੇ ਬਾਂਦਰਾਂ ਦੇ ਮੂੰਹ ਵਾਲੇ ਹੀ ਤੇਰੀ ਮਦਦ ਕਰਨਗੇ। ਫਿਰ ਰਾਮ ਚੰਦਰ ਜੀ ਰੂਪ ਹੋ ਕਰਕੇ ਵਿਸ਼ਨੂੰ ਜੀ ਆਏ, ਸੀਤਾ ਜੀ ਨੂੰ ਰਾਵਣ ਚੱਕ ਕੇ ਲੈ ਗਿਆ, ਉਸ ਦੇ ਵਿਯੋਗ ਦੇ ਵਿੱਚ ਰੋਂਦੇ ਰਹੇ। ਐਸਾ ਇਹ ਨਾਰਦ ਚੰਚਲ ਜਿਹੜਾ ਇੱਕ ਜਗ੍ਹਾ 'ਤੇ ਠਹਿਰਦਾ ਹੀ ਨਹੀਂ, ਇਸੇ ਪ੍ਰਕਾਰ ਚੰਚਲ ਹੈ ਮਨ ਜਿਹੜਾ ਇੱਕ ਜਗ੍ਹਾ 'ਤੇ ਠਹਿਰਦਾ ਹੀ ਨਹੀਂ। ਕਦੇ ਧਰਤੀ ਦੇ ਉੱਪਰ, ਕਦੇ ਦੇਸ਼ ਦੇ ਵਿੱਚ, ਕਦੇ ਸੰਬੰਧੀਆਂ ਦੇ ਕੋਲ, ਕਦੇ ਪ੍ਰਦੇਸ਼ਾਂ ਦੇ ਵਿੱਚ, ਕਦੇ ਆਕਾਸ਼ ਦੇ ਵਿੱਚ ਬੜੀਆਂ ਉੱਚੀਆਂ ਉਡਾਰੀਆਂ ਲਾਉਂਦਾ ਹੈ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਨਾਰਦ ਵੀ ਇੱਕ ਜਗ੍ਹਾ 'ਤੇ ਟਿਕਦਾ ਨਹੀਂ, ਮਨ ਵੀ ਇੱਕ ਜਗ੍ਹਾ 'ਤੇ ਟਿਕਦਾ ਨਹੀਂ। ਇਸ ਕਰਕੇ ਮਨ ਨੂੰ ਨਾਰਦ ਦੀ ਸੰਗਿਆ ਦਿੱਤੀ ਹੈ, ਨਾਰਦ ਕਰੇ ਖੁਆਰੀ। ਇਹ ਜੀਵ ਬਹੁਤੀਆਂ ਤੋਂ ਬਹੁਤੀਆਂ ਦਾਤਾਂ ਮੰਗਦੇ ਕਿਉਂ ਨੇ? ਕਿਉਂਕਿ ਜਿੰਨੀਆਂ ਦਾਤਾਂ ਪਰਾਰਬਧ ਅਨੁਸਾਰ ਮਿਲੀਆਂ ਨੇ ਨਾ, ਉਹਨਾਂ ਦੇ ਉੱਪਰ ਮਨ ਸਿਦਕ ਨਹੀਂ ਕਰਦਾ ਅਤੇ ਬਹੁਤਾ ਚੰਚਲ ਹੋ ਕਰਕੇ ਅੱਗੇ ਤੋਂ ਅੱਗੇ ਮਨ ਜਿਹੜਾ ਦੌੜਾਂ ਲਾਉਂਦਾ, ਸਹਿਸ ਖੱਟੇ ਲੱਖ ਕੌਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਸ਼ੈ ਪਾਵੈ, ਅਤੇ ਮਨ ਦੇ ਪਿੱਛੇ ਲੱਗਾ ਹੋਇਆ ਜੀਵ ਬਹੁਤੀ ਹੀ ਖੁਆਰੀ ਨੂੰ ਭੋਗਦਾ ਹੈ। ਇਹ ਨਾਰਦ ਵਰਗਾ ਜਿਹੜਾ ਚੰਚਲ ਮਨ ਹੈ, ਜੀਵਾਂ ਦੇ ਤਾਈ ਬਹੁਤੀ ਖੁਆਰੀ ਦੇਣ ਵਾਲਾ ਹੈ।
1: ਰੱਬ ਅਧੇਰਾ ਬੰਦੀ ਖਾਨਾ,
0: ਤੇ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਚੰਚਲ ਮਨ ਦੇ ਪਿੱਛੇ ਲੱਗ ਕਰਕੇ ਨਾ ਜੀਵਾਂ ਦੇ ਮਨ ਦੇ ਅੰਦਰ ਲੱਭ ਬਹੁਤਾ ਪੈਦਾ ਹੋ ਗਿਆ। ਪਦਾਰਥਾਂ ਦਾ ਬੜਾ ਲੱਭ ਕਰਦੇ ਨੇ, ਹੋਰ ਪਦਾਰਥ ਇਕੱਠੇ ਕਰ ਲਈਏ, ਹੋਰ ਇਕੱਠੇ ਕਰ ਲਈਏ। ਇਹ ਜਿਹੜਾ ਲੱਭ ਰੂਪੀ ਹਨੇਰਾ ਹੈ ਨਾ, ਇਹ ਜੀਵਾਂ ਵਾਸਤੇ ਬੰਦੀ ਖਾਨਾ ਬਣ ਰਿਹਾ ਹੈ। ਜਿੰਨੇ ਵੀ ਜੀਵ ਲੱਭ ਵਿੱਚ ਲੱਗੇ ਹੋਏ ਨੇ, ਪਦਾਰਥਾਂ ਦਾ ਸੰਕਲਪ ਹੈ, ਸੰਕਲਪ ਪੂਰਾ ਹੁੰਦਾ ਨਹੀਂ, ਮਨ ਵਿੱਚ ਹੀ ਰਹਿ ਜਾਂਦਾ ਹੈ, ਉਸ ਸੰਕਲਪ ਕਰਕੇ ਫਿਰ ਅਗਲਾ ਜਨਮ ਪ੍ਰਾਪਤ ਹੋ ਜਾਂਦਾ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ, ਨਾ ਸੰਕਲਪ ਮਿਟਦੇ ਨੇ ਨਾ ਮਨ ਦੀਆਂ ਵਾਸ਼ਨਾਵਾਂ ਮਿਟਦੀਆਂ ਨੇ, ਅਤੇ ਵਾਸ਼ਨਾਵਾਂ ਦੇ ਅਧੀਨ ਹੋਇਆ ਹੋਇਆ ਜੀਵ ਫਿਰ ਜੂਨੀਆਂ ਵਿੱਚ ਆਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ, ਲੱਭ ਅਧੇਰਾ ਬੰਦੀ ਖਾਨਾ। ਇਹ ਜਿਹੜਾ ਜੀਵ ਲੱਭ ਕਰਦੇ ਨੇ, ਲੋਭ ਕਰਦੇ ਨੇ ਨਾ, ਇਹ ਹਨੇਰੇ ਵਾਲਾ ਬੰਦੀ ਖਾਨਾ ਹੈ। ਜਿਵੇਂ ਰਾਜੇ ਕੈਦੀਆਂ ਨੂੰ ਕਾਰਾਗ੍ਰਹਿ ਦੇ ਵਿੱਚ ਪਾ ਦਿਆ ਕਰਦੇ ਸਨ ਨਾ, ਹਨੇਰੀ ਕੋਠੜੀ ਦੇ ਵਿੱਚ ਬੰਦ ਕਰਿਆ ਕਰਦੇ ਸਨ, ਇਹ ਲੱਭ ਆਪਣੇ ਆਪ ਦੇ ਵਿੱਚ ਇੱਕ ਹਨੇਰੀ ਕੋਠੜੀ ਹੈ। ਇਸ ਦੇ ਵਿੱਚ ਵੜਿਆ ਹੋਇਆ ਜੀਵ 84 ਲੱਖ ਜੂਨੀਆਂ ਦੇ ਬੰਦੀ ਖਾਨੇ ਵਿੱਚ ਪੈਂਦਾ ਹੈ।
1: ਔਗਣ ਪੈਰ ਲੁਹਾਰੀ,
0: ਤੇ ਮਹਾਰਾਜ ਅਕਾਲ ਪੁਰਖ ਜੀ ਇਹ ਜਿੰਨੇ ਜੀਵਾਂ ਦੇ ਜੀਵਨ ਦੇ ਵਿੱਚ ਔਗਣ ਨੇ ਨਾ, ਇਹ ਪੈਰਾਂ ਦੇ ਵਿੱਚ ਲੁਹਾਰੀ ਜੰਜੀਰ ਬਣੇ ਹੋਏ ਨੇ ਲੋਹੇ ਦੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਛੁੱਟੀ ਹਨ, ਜੇ ਤੇ ਗੁਣ ਹੋਵੇ, ਗੁਣ ਹੋਣ ਜੀਵਾਂ ਦੇ ਕੋਲ, ਇਹ ਜਿਹੜੀਆਂ ਜੰਜੀਰਾਂ ਨੇ ਔਗਣਾ ਰੂਪੀ ਇਹ ਕੱਟੀਆਂ ਨੇ, ਕੱਟੀਆਂ ਜਾਂਦੀਆਂ ਨੇ, ਅਤੇ ਜੇਕਰ ਗੁਣ ਨਾ ਹੋਣ ਤਾਂ ਇਹ ਜੰਜੀਰਾਂ ਕੱਟੀਆਂ ਨਹੀਂ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਜਿਹੜੇ ਔਗਣ ਨੇ ਨਾ ਜੀਵਾਂ ਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਗਣ ਨੇ ਨਾ, ਇਸੇ ਪ੍ਰਕਾਰ ਤ੍ਰਿਸ਼ਨਾ ਰਾਗ ਦੁਐਸ਼ ਸੁੱਤ ਬਿੱਤ ਲੋਕ ਈਖਣਾ ਤੀਨੀ ਨਿੰਦਿਆ ਚੁਗਲੀ ਦੁਐਸ਼, ਇਹ ਸਾਰੇ ਔਗਣ ਹੀ ਨੇ ਨਾ। ਇਹ ਜਿੰਨੇ ਵੀ ਔਗਣ ਨੇ, ਇਹ ਮਨ ਅਤੇ ਬੁੱਧ ਰੂਪੀ ਪੈਰਾਂ ਦੇ ਵਿੱਚ ਮਾਨੋ ਲੋਹੇ ਦੀਆਂ ਜ਼ੰਜੀਰਾਂ ਪਈਆਂ ਨੇ। ਜਿਵੇਂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ, ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮੋਹ ਰੂਪੀ ਚਿੱਕੜ ਦੇ ਵਿੱਚੋਂ ਮਨ ਰੂਪੀ ਪੈਰ ਇੱਕ ਕਦਮ ਵੀ ਅੱਗੇ ਨਹੀਂ ਚੱਲਦਾ, ਤੇ ਮੋਹ ਰੂਪੀ ਚਿੱਕੜ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਹਜ਼ੂਰ ਫਰਮਾਉਂਦੇ ਨੇ, ਅਸੀਂ ਡੁੱਬਦਿਆਂ ਦੇਖਿਆ। ਇੱਥੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿੰਨੇ ਔਗਣ ਨੇ ਨਾ, ਉਹ ਜੀਵਾਂ ਦੇ ਮਨ ਅਤੇ ਬੁੱਧ ਰੂਪੀ ਪੈਰਾਂ ਦੇ ਅੰਦਰ ਮਨੋ ਲੋਹੇ ਦੀਆਂ ਜੰਜੀਰਾਂ ਬਣ ਕੇ ਪਏ ਹੋਏ ਹਨ।
1: ਪੂੰਜੀ ਮਾਰ ਪਵਾ ਨਿਤ ਮੁਦਗਰ।
0: ਇਸ ਪ੍ਰਕਾਰ ਔਗਣਾਂ ਦੀ ਜਿਹੜੀ ਪੂੰਜੀ ਹੈ ਜੀਵਾਂ ਨੇ ਇਕੱਠੀ ਕੀਤੀ ਹੋਈ ਹੈ, ਜਿਨ੍ਹਾਂ ਔਗਣਾਂ ਦੇ ਕਰਕੇ ਮਾਰ ਪਵੈ ਨਿਤ ਮੁਦਗਰ, ਮੁਦਗਰ ਦੀਆਂ ਮਾਰਾਂ, ਮੋਹਲਿਆਂ ਦੀਆਂ ਮਾਰਾਂ, ਠੇਂਗਿਆਂ ਦੀਆਂ ਮਾਰਾਂ, ਦਰਗਾਹ ਦੇ ਵਿੱਚ ਧਰਮ ਰਾਜੇ ਦੇ ਹੁਕਮ ਦੇ ਨਾਲ ਜਿਹੜੇ ਜਮਦੂਤ ਨੇ ਉਹ ਜੀਵਾਂ ਨੂੰ ਮਾਰਦੇ ਨੇ, ਫਿਰ ਮਾਰਾਂ ਝੱਲੀਆਂ ਨਹੀਂ ਜਾਂਦੀਆਂ।
1: ਕੋਟਵਾਰੀ,
0: ਜਿਹੜੇ ਜੀਵਾਂ ਦੇ ਕੀਤੇ ਹੋਏ ਪਾਪ ਨੇ ਨਾ, ਇਹ ਕੋਟਵਾਰੀ ਕਰਦੇ ਨੇ, ਕੋਤਵਾਲੀ ਕਰਦੇ ਨੇ, ਥਾਣੇਦਾਰੀ ਕਰਦੇ ਨੇ, ਇਹਨਾਂ ਦੇ ਉੱਪਰ ਹਕੂਮਤ ਕਰਦੇ ਨੇ, ਅਰਥਾਤ ਕੀਤੇ ਹੋਏ ਪਾਪ ਹੀ ਇਹਨਾਂ ਨੂੰ ਸਜ਼ਾ ਦਿਵਾਉਂਦੇ ਨੇ, ਇਹਨਾਂ ਦੇ ਪਾਪ ਕਰਮਾਂ ਦਾ ਫਲ ਹੀ

0: ਉਹ ਜਿਹੇ ਹੀ ਉਹ ਕਰਮਾਂ ਦੇ ਫਲਾਂ ਨੂੰ ਭੋਗਦਾ ਹੈ। ਜੈਸੀ ਨਦਰ ਤੁਹਾਰੀ, ਜਿਹੋ ਜੀ ਆਪ ਜੀ ਦੀ ਨਦਰ ਹੋ ਜਾਂਦੀ ਏ। ਅਰਥਾਤ ਜਿਨ੍ਹਾਂ ਦੇ ਚੰਗੇ ਕਰਮ ਨੇ ਉਹਨਾਂ ਨੂੰ ਸੁੱਖ ਦੇਣ ਵਾਲੀ ਆਪ ਜੀ ਦੀ ਨਜ਼ਰ ਹੋ ਜਾਂਦੀ ਹੈ, ਜਿਨ੍ਹਾਂ ਨੇ ਪਾਪ ਕਰਮ ਕੀਤੇ ਨੇ ਉਹਨਾਂ ਦੇ ਉੱਪਰ ਫਲ ਬਰਦਾਤਾ ਹੋਣੇ ਕਰਕੇ ਆਪ ਜੀ ਵੱਲੋਂ ਪਾਪਾਂ ਦਾ ਫਲ ਭੁਗਤਾਉਣ ਵਾਸਤੇ ਤਿੰਨਾਂ ਨੂੰ ਦੁੱਖ ਦੇਣ ਵਾਲੀ ਨਜ਼ਰ ਹੋ ਜਾਂਦੀ ਹੈ। ਜਿਹੋ ਜਿਹੋ ਜਿਹੇ ਜੀਵਾਂ ਦੇ ਕਰਮ ਨੇ ਭਾਵੇਂ ਚੰਗੇ ਨੇ ਤੇ ਭਾਵੇਂ ਮੰਦੇ ਨੇ, ਉਹੋ ਜੀ ਜੀਵਾਂ ਦੇ ਉੱਪਰ ਆਪ ਜੀ ਦੀ ਨਦਰ ਹੋ ਜਾਂਦੀ ਹੈ ਜੀਓ।
1: ਆਦਿ ਪੁਰਖ ਕੋ ਅਲਹੋ ਕਹੀਐ।
0: ਮਹਾਰਾਜ, ਪਹਿਲਾਂ ਹਿੰਦਵਾਇਣ ਦਾ ਰਾਜ ਸੀ, ਹਿੰਦੂਆਂ ਦਾ ਰਾਜ ਸੀ, ਉਸ ਵੇਲੇ ਆਪ ਜੀ ਨੂੰ ਆਦਿ ਪੁਰਖ ਕਿਹਾ ਜਾਂਦਾ ਸੀ। ਹੁਣ ਤੁਰਕਾਂ ਦਾ ਰਾਜ ਆ ਗਿਆ ਹੈ, ਹੁਣ ਆਪ ਜੀ ਨੂੰ ਅੱਲਾ ਅੱਲਾ ਕਰਕੇ ਮੁਸਲਮਾਨ ਲੋਕ ਕਹਿੰਦੇ ਹਨ।
1: ਆਈ ਵਾਰੀ
0: ਸੋ ਮਹਾਰਾਜ, ਹੁਣ ਜਿਹੜੀ ਵਾਰੀ ਹੈ ਨਾ, ਇਹ ਸ਼ੇਖਾਂ ਦੀ, ਤੁਰਕਾਂ ਦੀ ਹਕੂਮਤ ਕਰਨੇ ਦੀ ਆ ਗਈ ਹੋਈ ਹੈ। ਹੁਣ ਸ਼ੇਖ ਲੋਕ, ਤੁਰਕ ਲੋਕ ਇਤਿਆਦਿਕ ਹਕੂਮਤ ਕਰ ਰਹੇ ਹਨ।
1: ਦੇਵਲ ਦੇਵ ਤਿਆ ਕਰ ਲਾਗਾ।
0: ਮਹਾਰਾਜ, ਇਹਨਾਂ ਨੇ ਆਪ ਜੀ ਨੂੰ ਵੰਡ ਦਿੱਤਾ, ਆਪ ਜੀ ਦੇ ਨਾਮਾਂ ਨੂੰ ਵੰਡ ਦਿੱਤਾ। ਮਸੀਤ ਨੂੰ ਤੇ ਖੁਦਾ ਦਾ ਘਰ ਕਹਿੰਦੇ ਨੇ ਤੇ ਮੰਦਰ ਨੂੰ ਕਾਫਰਾਂ ਦੀ ਇਬਾਦਤ ਗਾਹ ਆਖਦੇ ਨੇ, ਮੰਦਰ ਢਾ ਦਿੰਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਹਨ। ਫਿਰ ਪੜ੍ਹਦੇ ਹੋ,
1: ਦੇਵਲ ਦੇਵ ਤਿਆ ਕਰ ਲਾਗਾ।
0: ਦੇਵਲ ਨਾਮ ਮੰਦਰ ਦਾ ਹੈ। ਇਹਨਾਂ ਨੇ, ਸ਼ੇਖਾਂ ਨੇ, ਤੁਰਕਾਂ ਨੇ ਦੇਵਤਿਆਂ ਤੇ ਟੈਕਸ ਲਗਾ ਦਿੱਤੇ ਨੇ, ਹਿੰਦੂਆਂ ਨੂੰ ਬੰਦਗੀ ਨਹੀਂ ਕਰਨ ਦਿੰਦੇ। ਇਸੇ ਪ੍ਰਕਾਰ ਮੂਰਤੀਆਂ ਤੇ ਵੀ ਟੈਕਸ ਲਗਾ ਦਿੱਤੇ ਨੇ। ਉਸ ਵੇਲੇ ਤੁਰਕਾਂ ਦੇ ਰਾਜ ਵਿੱਚ ਖਾਲਸਾ ਜੀ ਇਵੇਂ ਟੈਕਸ ਲਗਾ ਦਿੱਤਾ ਹੋਇਆ ਸੀ, ਜੇ ਕਿਸੇ ਨੇ ਇੱਕ ਮੂਰਤੀ ਰੱਖੀ ਹੈ ਨਾ ਤੇ ਇੱਕ ਰੁਪਈਆ ਮਹੀਨੇ ਦਾ ਟੈਕਸ ਦੇਵੇ, ਜੇ ਕਿਸੇ ਨੇ ਦੋ ਮੂਰਤੀਆਂ ਰੱਖੀਆਂ ਨੇ ਤੇ ਦੋ ਰੁਪਈਏ ਟੈਕਸ ਦੇਵੇ। ਉਦੋਂ ਦਾ ਇੱਕ ਰੁਪਈਆ ਅੱਜ ਦੇ ਕਈ ਹਜ਼ਾਰਾਂ ਦੇ ਬਰਾਬਰ ਹੋਇਆ ਕਰਦਾ ਸੀ, ਤੇ ਜੇ ਕਿਸੇ ਨੇ ਮੰਦਰ ਬਣਾਇਆ ਨਾ ਤੇ 100 ਰੁਪਈਆ ਹਕੂਮਤ ਨੂੰ ਹਰ ਮਹੀਨੇ ਮੰਦਰ ਦਾ ਟੈਕਸ ਦੇਵੇ। ਇਸ ਪ੍ਰਕਾਰ ਟੈਕਸ ਲਗਾ ਦਿੱਤਾ ਸੀ। ਹਿੰਦੂ ਗਊ ਨੂੰ ਮਾਤਾ ਮੰਨਦੇ ਨੇ ਤੇ ਗਊ ਦੇ ਉੱਪਰ ਟੈਕਸ ਲਗਾ ਦਿੱਤਾ ਸੀ, ਜੇ ਗਊ ਰੱਖਣੀ ਤਾਂ ਵੀ ਟੈਕਸ ਦਿਓ। ਹਿੰਦੂ ਤੀਰਥ ਯਾਤਰਾ ਕਰਦੇ ਨੇ, ਤੀਰਥ ਯਾਤਰਾ ਦੇ ਉੱਪਰ ਵੀ ਟੈਕਸ ਲਗਾ ਦਿੱਤਾ ਸੀ, ਜਿਸ ਨੇ ਤੀਰਥ ਯਾਤਰਾ ਕਰਨ ਜਾਣਾ ਉਹ ਵੀ ਟੈਕਸ ਦੇਵੇ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਆਪ ਜੀ ਦੇ ਨਾਮ ਨੂੰ ਵੰਡ ਦਿੱਤਾ, ਰਾਮ ਨੂੰ ਵੱਖਰਾ, ਖੁਦਾ ਨੂੰ ਵੱਖਰਾ ਕਹਿ ਦਿੱਤਾ, ਆਪਣੇ ਇਬਾਦਤ ਗਾਹ ਨੂੰ ਤੇ ਸਨਮਾਨਯੋਗ ਕਹਿੰਦੇ ਨੇ। ਹਿੰਦੂਆਂ ਦੀਆਂ ਜਿਹੜੀਆਂ ਯਾਤਰਾ ਕਰਨ ਵਾਲੀਆਂ ਥਾਵਾਂ ਨੇ ਉਹਨਾਂ ਤੇ ਟੈਕਸ, ਮੰਦਰਾਂ ਤੇ ਟੈਕਸ ਤੇ ਮੂਰਤੀਆਂ ਦੇ ਉੱਪਰ ਟੈਕਸ ਲਗਾ ਦਿੱਤਾ ਹੈ, ਦੇਵਤਿਆਂ ਦੇ ਉੱਪਰ ਤੇ ਮੰਦਰਾਂ ਦੇ ਉੱਪਰ ਕਰ ਲਗਾ ਦਿੱਤਾ ਹੈ ਜੀਓ।
1: ਐਸੀ ਕੀਰਤ ਚਾਲੀ।
0: ਸੋ ਮਹਾਰਾਜ, ਐਸੀ ਰਹੁ ਰੀਤੀ ਦੁਨੀਆਂ ਦੇ ਉੱਪਰ ਤੁਰਕਾਂ ਦੇ ਰਾਜ ਦੀ, ਐਸੀ ਇਹ ਕੀਰਤੀ ਜਿਹੜੀ ਰਹੁ ਰੀਤੀ ਹੈ ਚੱਲ ਪਈ ਹੈ। ਇਹਨਾਂ ਨੇ ਐਸੇ ਕਾਨੂੰਨ ਬਣਾ ਦਿੱਤੇ ਹਨ ਜੀਓ।
1: ਜਾ ਬਾਂਗ ਨਿਵਾਜ ਮੁਸੱਲਾ।
0: ਮਹਾਰਾਜ, ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀਆਂ ਦੇ ਸਨਮੁਖ ਫਰਮਾਉਂਦੇ ਨੇ, ਕੂਜਾ ਹੱਥ ਦੇ ਵਿੱਚ ਇਹ ਲੋਟਾ ਪਾਣੀ ਦਾ ਰੱਖਦੇ ਨੇ। ਇਸ ਪ੍ਰਕਾਰ ਫਿਰ ਉਜੂ ਸਾਜ ਕੇ ਬਾਂਗ ਦਿੰਦੇ ਨੇ ਤੇ ਮੁਸੱਲਾ ਵਿਛਾ ਕਰਕੇ ਧਰਤੀ ਦੇ ਉੱਪਰ ਫਿਰ ਨਮਾਜ਼ ਪੜ੍ਹਦੇ ਹਨ।
1: ਨੀਲ ਰੂਪ ਬਨਵਾਰੀ।
0: ਤੇ ਮਹਾਰਾਜ, ਬਨਵਾਰੀ ਸੰਸਾਰ ਰੂਪੀ ਬਨ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੀਲ ਰੂਪ, ਨੀਲੇ ਰੂਪ ਦੇ, ਨੀਲੇ ਰੰਗ ਦੇ ਵਸਤਰਾਂ ਨੂੰ ਧਾਰਨ ਕਰਦੇ ਨੇ। ਜਿਹੜੇ ਤੁਰਕ ਸਨ ਨਾ, ਇਹ ਵੀ ਨੀਲਾ ਰੰਗ ਧਾਰਨ ਕਰਿਆ ਕਰਦੇ ਸਨ, ਵਸਤਰ ਨੀਲੇ ਪਹਿਨਿਆ ਕਰਦੇ ਸਨ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ ਨਾ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਨੇ, ਪਠਾਣਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਤੇ ਨੀਲੇ ਬਸਤਰ ਪਹਿਨਦੇ ਨੇ। ਇੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ, ਸੰਸਾਰ ਰੂਪੀ ਬਨ ਦੇ ਮਾਲਕ ਹਰੀ ਪਰਮੇਸ਼ਰ ਜੀ ਨੀਲੇ ਰੰਗ ਦੇ ਬਸਤਰ ਪਹਿਨਦੇ ਨੇ। ਇਸ ਪ੍ਰਕਾਰ ਕੂਜਾ ਹੱਥ ਦੇ ਵਿੱਚ ਲੋਟਾ ਪਾਣੀ ਦਾ ਰੱਖਦੇ ਨੇ, ਫਿਰ ਉਜੂ ਸਾਜ ਕੇ ਮੁਸੱਲਾ ਵਿਛਾ ਕਰਕੇ ਨਮਾਜ਼ ਪੜ੍ਹਦੇ ਨੇ ਤੇ ਬਾਂਗਾਂ ਮਸਜਿਦ ਦੇ ਅੰਦਰ ਦੇਣ ਦੀ ਇਹਨਾਂ ਨੇ ਰਹੁ ਰੀਤੀ ਬਣਾਈ ਹੈ ਜੀਓ।
1: ਘਰ ਘਰ ਮੀਆਂ ਸਭਨਾ ਜੀਆ।
0: ਸਾਧ ਸੰਗਤ ਜੀ, ਇਹ ਜਿਹੜੇ ਪਾਠ ਕੂਜਾ ਤੇ ਮੁਸੱਲਾ, ਇਹ ਦੋਵੇਂ ਅਦਕ ਦੇ ਸਹਿਤ ਕੱਸ ਕੇ ਬੋਲਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਘਰ ਘਰ ਦੇ ਅੰਦਰ ਆਓ ਮੀਆਂ ਜੀ, ਬੈਠੋ ਮੀਆਂ ਜੀ। ਪਹਿਲਾਂ ਭਾਈ ਜੀ ਸ਼ਬਦ ਕਹੇ ਜਾਂਦੇ ਸਨ, ਹੁਣ ਤੁਰਕਾਂ ਦਾ, ਸ਼ੇਖਾਂ ਦਾ ਰਾਜ ਆ ਗਿਆ। ਜਨ ਸਾਧਾਰਨ ਆਮ ਬੰਦੇ ਨੂੰ ਮੀਆਂ ਜੀ ਕਿਹਾ ਕਰਦੇ ਸਨ, ਅੱਜ ਵੀ ਕਹਿੰਦੇ ਨੇ। ਘਰ ਘਰ ਮੀਆਂ ਸਭਨਾ ਜੀਆਂ, ਸਾਰਿਆਂ ਜੀਆਂ ਨੂੰ ਆਓ ਮੀਆਂ ਜੀ, ਬੈਠੋ ਮੀਆਂ ਜੀ, ਕੀ ਹਾਲ ਹੈ ਮੀਆਂ ਜੀ, ਨੀਆ ਜੀ ਨੀਆ ਜੀ ਕਰਕੇ ਹੁਣ ਘਰ ਘਰ ਦੇ ਅੰਦਰ ਬੁਲਾਇਆ ਜਾਂਦਾ ਹੈ।
1: ਬੋਲੀ ਅਵਰਤ ਮਾਰੀ।
0: ਸੋ ਇਸ ਪ੍ਰਕਾਰ ਮਹਾਰਾਜ ਤੁਹਾਡੀ ਬਣਾਈ ਹੋਈ ਸ੍ਰਿਸ਼ਟੀ ਦੇ ਅੰਦਰ, ਬਣਾਈ ਹੋਈ ਲੋਕਾਈ ਦੇ ਅੰਦਰ ਹੁਣ ਹੋਰ ਤਰ੍ਹਾਂ ਦੀ ਬੋਲੀ ਚੱਲ ਪਈ ਹੈ। ਹੁਣ ਅਰਬੀ ਤੇ ਫਾਰਸੀ ਬੋਲੀ ਚੱਲ ਪਈ ਹੈ ਜੀ।
1: ਜੇ ਤੂੰ ਮੀਰ ਮਹੀਪਤ ਸਾਹਿਬ।
0: ਸਾਹਿਬ ਜੀ, ਜਦੋਂ ਕਿ ਆਪ ਜੀ ਮਹੀਪਤ ਸਾਰੀ ਧਰਤੀ ਦੇ ਰਾਜਾ ਰੂਪ ਹੋ, ਜੇ ਤੂੰ ਮੀਰ, ਮੀਰ ਨਾਮ ਬਾਦਸ਼ਾਹ ਦਾ ਹੈ, ਸਾਰੀ ਹਕੂਮਤ ਆਪ ਜੀ ਦੀ ਚੱਲਦੀ ਹੈ ਨਾ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ, ਜਦੋਂ ਸੱਚੇ ਪਾਤਸ਼ਾਹ ਆਪ ਧਰਤੀ ਦੇ ਮਾਲਕ ਵੀ ਆਪ ਹੋ ਜੀਓ।
1: ਕੁਦਰਤ ਕੌਣ ਹਮਾਰੀ।
0: ਤੇ ਮਹਾਰਾਜ, ਜਿਵੇਂ ਆਪ ਜੀ ਨੂੰ ਪਾਇਆ ਤਿਵੇਂ ਹੀ ਆਪ ਜੀ ਨੇ ਧਰਤੀ ਦੇ ਉੱਪਰ ਵਰਤਾਰਾ ਕਰ ਦਿੱਤਾ ਹੈ। ਹਿੰਦੂ ਧਰਮ ਤੋਂ ਪਤਿਤ ਹੋ ਗਏ, ਗਲੀਚ ਹੋ ਗਏ, ਪਾਪ ਕਰਮ ਕਰਨ ਲੱਗੇ, ਇਸੇ ਪ੍ਰਕਾਰ ਧਰਮ ਤੇ ਨਾਮ ਤੇ ਠੱਗੀਆਂ ਕਰਨ ਲੱਗੇ, ਹੁਣ ਇਹਨਾਂ ਨੂੰ ਸਜ਼ਾ ਮਿਲੀ ਹੈ। ਆਪ ਜੀ ਨੇ ਤੁਰਕਾਂ ਦਾ ਰਾਜ ਕਰ ਦਿੱਤਾ ਹੈ। ਜਦੋਂ ਹਿੰਦੂਆਂ ਦਾ ਰਾਜ ਸੀ ਤਾਂ ਵੀ ਆਪ ਜੀ ਦੇ ਹਕੂਮਤ ਭਾਣੇ ਦੇ ਅੰਦਰ ਸੀ, ਤੁਰਕਾਂ ਦਾ ਆ ਗਿਆ, ਹੁਣ ਵੀ ਧਰਤੀ ਦੇ ਪਾਤਸ਼ਾਹ ਤੇ ਤੁਸੀਂ ਹੋ ਨਾ, ਇਸੇ ਪ੍ਰਕਾਰ ਮੀਰ ਸੱਚੇ ਪਾਤਸ਼ਾਹ ਤੇ ਆਪ ਹੀ ਹੋ ਨਾ, ਸਭ ਕੁਝ ਆਪ ਜੀ ਦੇ ਹੁਕਮ ਦੇ ਅਧੀਨ ਹੋ ਰਿਹਾ ਹੈ।
1: ਚਾਰੇ ਕੁੰਟ ਸਲਾਮ ਕਰਹਿ ਗੇ।
0: ਮਹਾਰਾਜ, ਜਦੋਂ ਆਪ ਜੀ ਦੇ ਹੁਕਮ ਦੇ ਅਨੁਸਾਰ ਹੀ ਹੋ ਰਿਹਾ, ਕੁਦਰਤ ਕੌਣ ਹਮਾਰੀ, ਤੇ ਹਮਾਰੀ ਕਹੀਏ ਤਮਾਮ ਜੀਵਾਂ ਦੀ, ਕੁਦਰਤ ਕਹੀਏ ਸ਼ਕਤੀ, ਸਾਡੀ ਤਮਾਮ ਜੀਵਾਂ ਦੀ ਕੀ ਸ਼ਕਤੀ ਏ, ਇਸ ਨੂੰ ਬਦਲ ਦੇਈਏ। ਜਿਵੇਂ ਆਪ ਜੀ ਦਾ ਹੁਕਮ ਹੈ ਤਿਵੇਂ ਵਰਤਾਰਾ ਵਰਤ ਰਿਹਾ, ਪਰ ਮਹਾਰਾਜ ਹਿੰਦੂਆਂ ਦੇ ਨਾਲ ਹੁਣ ਧੱਕਾ ਹੋਣ ਲੱਗ ਗਿਆ। ਇਸੇ ਪ੍ਰਕਾਰ ਪਹਿਲਾਂ ਆਪ ਜੀ ਨੂੰ ਨਮਸਕਾਰ ਕੀਤੀ ਜਾਂਦੀ ਸੀ, ਹੁਣ ਚਾਰੇ ਕੁੰਟ ਸਲਾਮ ਕਰ ਹੈਗੇ, ਚਾਰੇ ਕੁੰਟਾਂ ਦੇ ਜਿਹੜੇ ਜੀਵ ਨੇ ਨਾ ਸਲਾਮਾਂ ਲੇਕਮ ਕਰਿਆ ਕਰਨਗੇ, ਆਪ ਜੀ ਨੂੰ ਵੀ ਸਲਾਮ ਕਰਿਆ ਕਰਨਗੇ।
1: ਘਰ ਸਿਫਤ ਤੁਮਾਰੀ।
0: ਪਹਿਲਾਂ ਘਰ ਘਰ ਦੇ ਵਿੱਚ ਕਿਹਾ ਜਾਂਦਾ ਸੀ ਰਾਮ ਜੀ ਦੀ ਉਸਤਤੀ, ਭਗਵਾਨ ਜੀ ਦੀ ਉਸਤਤੀ ਕਰੀਏ, ਹੁਣ ਘਰ ਘਰ ਦੇ ਅੰਦਰ ਬੋਲਿਆ ਜਾਵੇਗਾ ਖੁਦਾ ਦੀ ਸਿਫਤ ਕਰੀਏ। ਕਿਉਂਕਿ ਸਿਫਤ ਜਿਹੜਾ ਸ਼ਬਦ ਅਰਬੀ ਭਾਸ਼ਾ ਦਾ ਹੈ, ਇਸ ਪ੍ਰਕਾਰ ਹੁਣ ਅਰਬੀ ਭਾਸ਼ਾ ਫਾਰਸੀ ਭਾਸ਼ਾ ਪ੍ਰਚਲਿਤ ਹੋ ਗਈ ਹੈ। ਪਹਿਲਾਂ ਘਰ ਘਰ ਦੇ ਅੰਦਰ ਆਪ ਜੀ ਦੀ ਉਸਤਤੀ ਕਹੀ ਜਾਂਦੀ ਸੀ, ਹੁਣ ਸਿਫਤ ਕਹੀ ਜਾਵੇਗੀ।
1: ਤੀਰਥ ਸਿਮਰਤ ਪੁੰਨ ਦਾਨ ਕਿਛ।
0: ਜਦੋਂ ਵਾਹਿਗੁਰੂ ਜੀ ਦੇ ਸਨਮੁਖ ਇਵੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹ ਪਾਵਨ ਸ਼ਬਦ ਉਚਾਰਿਆ ਨਾ, ਸਾਧ ਸੰਗਤ ਜੀ ਫਿਰ ਆਕਾਸ਼ ਬਾਣੀ ਹੋਈ ਹੈ। ਕਿਉਂਕਿ ਗੁਰ ਪਰਮੇਸ਼ਰ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਨਮੁਖ ਨੇ, ਤੇ ਸਨਮੁਖ ਹੋ ਕਰਕੇ ਬਚਨ ਕਰ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ, ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰ ਕਰਕੇ, ਤੇ ਅਕਾਲ ਪੁਰਖ ਵਾਹਿਗੁਰੂ ਜੀ ਫਿਰ ਅੱਗੋਂ ਜਵਾਬ ਦਿੰਦੇ, ਅੱਗੋਂ ਪੁੱਛਦੇ ਨੇ, ਆਕਾਸ਼ਬਾਣੀ ਹੋਈ ਏ, ਇਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਕੀ ਚਾਹੁੰਦੇ ਹੋ? ਜੋ ਆਪ ਜੀ ਦੇ ਮਨ ਦੀ ਇੱਛਾ, ਆਪ ਜੀ ਦੇ ਮਨ ਦਾ ਫੁਰਨਾ ਆਪ ਜੀ ਉਹ ਪ੍ਰਗਟ ਕਰੋ। ਇਸੇ ਪ੍ਰਕਾਰ ਫਰੀਦਕੋਟ ਵਾਲੇ ਟੀਕੇ ਦੇ ਅੰਦਰ ਵੀ ਲਿਖਿਆ ਹੋਇਆ, ਤਿਸ ਵੇਲੇ ਆਕਾਸ਼ਬਾਣੀ ਹੋਈ। ਸਿਧਾਂਤਕ ਸਟੀਕ ਦੇ ਅੰਦਰ ਵੀ ਲਿਖਿਆ ਹੋਇਆ, ਤਿਸ ਵੇਲੇ ਆਕਾਸ਼ਬਾਣੀ ਹੋਈ। ਗੁਰੂ ਨਾਨਕ ਦੇਵ ਸਾਹਿਬ ਜੀ, ਜੋ ਆਪ ਜੀ ਚਾਹੁੰਦੇ ਹੋ ਆਪਣੇ ਬਚਨਾਂ ਨੂੰ ਪ੍ਰਗਟ ਕਰੋ, ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਜੀ ਅਸੀਂ ਧਰਤੀ ਦੇ ਉੱਪਰ ਸਰਬਤ ਮਨੁੱਖਤਾ ਦੀ ਕਲਿਆਣ ਵਾਸਤੇ ਅਵਤਾਰ ਧਾਰਨ ਕੀਤਾ ਹੈ, ਅਤੇ ਹਿੰਦੂਆਂ ਵਿਚਾਰਿਆਂ ਦੇ ਨਾਲ ਧੱਕਾ ਹੋ ਰਿਹਾ, ਇਸ ਕਰਕੇ ਇਹਨਾਂ ਦਾ ਵੀ ਸਾਡੇ ਦੁਆਰਾ ਭਲਾ ਹੋਵੇ, ਇਹਨਾਂ ਦੇ ਭਲੇ ਵਾਸਤੇ ਆਪ ਜੀਆਂ ਤੋਂ ਇਹ ਮੰਗਦੇ ਹੈ। ਤੀਰਥ, ਇਹਨਾਂ ਨੂੰ ਤੀਰਥ ਯਾਤਰਾ ਦੀ ਖੁੱਲ੍ਹ ਹੋਵੇ। ਸਿਮਰਤ, ਇਹਨਾਂ ਨੂੰ ਸਿਮਰਤੀਆਂ ਪੜ੍ਹਨੇ ਦੀ ਖੁੱਲ੍ਹ ਹੋਵੇ। ਇਹਨਾਂ ਨੂੰ ਵੇਦ ਪਾਠ ਕਰਨੇ ਦੀ ਖੁੱਲ੍ਹ ਹੋਵੇ। ਇਹਨਾਂ ਨੂੰ ਪੁਰਾਣਾਂ ਦਾ ਪਾਠ ਕਰਨੇ ਦੀ ਖੁੱਲ੍ਹ ਹੋਵੇ। ਪੁੰਨ, ਇਸ ਪ੍ਰਕਾਰ ਪੁੰਨ ਵਾਲੇ ਦਿਨਾਂ, ਪੁਰਬੀਆਂ ਦੇ ਦਿਨਾਂ ਵਿੱਚ ਪੁੰਨ ਕਰਨੇ ਦੀ, ਦਾਨ ਅਤੇ ਨਿਤਾ ਪ੍ਰਤੀ ਦੀ ਜ਼ਿੰਦਗੀ ਦੇ ਅੰਦਰ ਹੰਕਾਰ ਨੂੰ ਛੱਡ ਕਰਕੇ ਦਾਨ ਕਰਨੇ ਦੀ ਇਹਨਾਂ ਨੂੰ ਆਗਿਆ, ਇਹਨਾਂ ਨੂੰ ਖੁੱਲ ਹੋਵੇ।
1: ਲਾਹਾ ਮਿਲਾ ਦਿਹਾੜੀ।
0: ਕਿਸ ਲਾਹਾ ਮਿਲਾ ਦਿਹਾੜੀ, ਇਹ ਕਿਸ ਥੋੜ੍ਹਾ ਜਿਹਾ ਲਾਹਾ, ਅਤੇ ਇਹਨਾਂ ਨੂੰ ਸੰਸਾਰ ਰੂਪੀ, ਦੁਨੀਆ ਰੂਪੀ ਦਿਹਾੜੀ ਦੇ ਅੰਦਰ, ਕਲਯੁੱਗ ਰੂਪੀ ਦਿਹਾੜੀ ਦੇ ਅੰਦਰ ਮਿਲਣਾ ਹੀ ਚਾਹੀਦਾ ਨਾ। ਕਿਸ ਲਾਹਾ ਮਿਲਾ ਦਿਹਾੜੀ, ਇਹ ਜਿਹੜੀ ਜ਼ਿੰਦਗੀ ਚਾਰ ਕੇ ਦਿਹਾੜਿਆਂ ਦੀ ਹੈ, ਇਸ ਦੇ ਵਿੱਚ ਕਿਸ ਥੋੜ੍ਹਾ ਜਿਹਾ ਤਾਂ ਲਾਭ ਇਹਨਾਂ ਨੂੰ ਮਿਲੇ ਨਾ, ਆਪਣੇ ਧਰਮ ਦੇ ਅਨੁਸਾਰ ਪੂਜਾ ਕਰ ਸਕਣ, ਆਪਣੇ ਧਰਮ ਦੇ ਅਨੁਸਾਰ ਇਹ ਇਸ਼ਨਾਨ ਕਰਨ ਸਕਣ, ਆਪਣੇ ਧਰਮ ਦੀ ਰਹੁ ਰੀਤੀ ਦੀ ਪਾਲਣਾ ਕਰਨ, ਸਿਮਰਤੀਆਂ ਵੇਦਾਂ ਪੁਰਾਣਾਂ ਦਾ ਪਾਠ ਕਰਨ। ਮਹਾਰਾਜ, ਇਹ ਕੁਛ ਤੇ ਲਾਹਾ ਇਹਨਾਂ ਨੂੰ ਮਿਲੇ। ਇਸੇ ਪ੍ਰਕਾਰ
1: ਕਿਛ ਲਾਹਾ ਮਿਲਾ ਦਿਹਾੜੀ।
0: ਹੇ ਪਰਮੇਸ਼ਰ ਜੀ, ਜਦੋਂ ਕਲਯੁੱਗ ਦਾ ਸਮਾਂ ਭਰ ਯੋਬਨ ਤੇ ਹੋ ਗਿਆ, ਕਲਯੁੱਗ ਦਾ ਪੂਰਾ ਜ਼ੋਰ ਧਰਤੀ ਦੇ ਉੱਪਰ ਪੈ ਗਿਆ ਨਾ, ਫਿਰ ਤੇ ਨਾ ਕਿਸੇ ਨੇ ਤੀਰਥਾਂ ਤੇ ਜਾਣਾ, ਨਾ ਕਿਸੇ ਨੇ ਸਿਮਰਤੀਆਂ ਪੜ੍ਹਨੀਆਂ ਨੇ, ਨਾ ਕਿਸੇ ਨੇ ਪੁੰਨ ਕਰਨਾ, ਨਾ ਕਿਸੇ ਨੇ ਦਾਨ ਕਰਨਾ। ਪਰ ਹੁਣ ਤੇ ਅਜੇ ਕਲਯੁੱਗ ਦਾ ਸਮਾਂ ਜੋਬਨ ਤੇ ਨਹੀਂ ਹੈ, ਪੂਰੇ ਜ਼ੋਰਾਂ ਵਿੱਚ ਨਹੀਂ ਹੈ, ਤੇ ਜਦੋਂ ਤੱਕ ਪੂਰੇ ਜੋਬਨ ਤੇ ਨਹੀਂ, ਕਿਸ ਲਾਹਾ ਮਿਲੇ ਦਿਹਾੜੀ, ਉਦੋਂ ਤੱਕ ਤੇ ਇਹਨਾਂ ਨੂੰ ਦਿਹਾੜੀ ਦੇ ਵਿੱਚੋਂ ਕੁਝ ਸਮਾਂ ਤੇ ਇਹਨਾਂ ਨੂੰ ਧਰਮ ਦੀ ਕਿਰਿਆ ਕਰਨੇ ਦਾ ਮਿਲੇ ਨਾ, ਅਰਥਾਤ ਕੁਝ ਤੇ ਲਾਭ ਇਹਨਾਂ ਨੂੰ ਵੀ ਪ੍ਰਾਪਤ ਹੋਵੇ। ਅਸੀਂ ਧਰਤੀ ਤੇ ਅਵਤਾਰ ਧਾਰਨ ਕਰਕੇ ਆਏ ਹਾਂ, ਸਾਡੇ ਅਵਤਾਰ ਧਾਰਨੇ ਦੇ ਕਰਕੇ ਇਹਨਾਂ ਵਾਸਤੇ ਇਹ ਦਾਤ ਮੰਗਦੇ ਹਾਂ, ਧਰਮ ਦੇ ਕਾਰਜਾਂ ਨੂੰ ਕਰਨੇ ਦੀ ਖੁੱਲ ਇਹਨਾਂ ਨੂੰ ਵੀ ਹੋਵੇ। ਅਕਾਲ ਪੁਰਖ ਜੀ ਨੇ ਬਚਨ ਕੀਤਾ, ਤਥਾ ਅਸਤੂ, ਇਵੇਂ ਹੀ ਹੋਵੇਗਾ। ਫਿਰ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਨੇ ਨਾ, ਤੇ 10ਵੇਂ ਜਾਮੇ ਦੇ ਵਿੱਚ ਐਸੀ ਕਲਾ ਵਰਤਾਈਏ, ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਤੋਂ ਸੀਸ ਕੁਰਬਾਨ ਕਰਨੇ ਦੀ ਆਪ 10ਵੇਂ ਜਾਮੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਏ। ਇਸੇ ਪ੍ਰਕਾਰ ਫਿਰ ਖਾਲਸੇ ਦੀ ਸਿਰਜਣਾ ਕੀਤੀ ਏ, ਜੋ 1.25 ਲੱਖ ਦੇ ਨਾਲ ਇਕੱਲਾ ਇਕੱਲਾ ਲੜ ਕੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਦੇਵੇ, ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀ ਦੇ ਨਾਲ ਆ ਧਰਮ ਦੀਆਂ ਜੜ੍ਹਾਂ, ਤੁਰਕ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਇਸੇ ਪ੍ਰਕਾਰ ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਦੇ ਨਾਲ ਹਿੰਦੂਆਂ ਦੀਆਂ ਬਹੁ ਬੇਟੀਆਂ ਦੀ ਪੱਤ ਰਹਿ ਗਈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੀ ਕੁਰਬਾਨੀ ਦੇ ਨਾਲ ਅਣਖ ਅਤੇ ਗੈਰਤ ਸਭਨਾ ਦੇ ਹਿਰਦਿਆਂ ਦੇ ਅੰਦਰ ਜਾਗ ਉੱਠੀ ਹੈ। ਇਸ ਪ੍ਰਕਾਰ ਫਿਰ 10ਵਾਂ ਜਾਮਾ ਧਾਰਨ ਕਰਕੇ ਇਸ ਪਾਪ ਰਾਜ ਦੀਆਂ ਜੜ੍ਹਾਂ ਪੁੱਟੀਆਂ ਨੇ, ਜੋ ਪਹਿਲੇ ਜਾਮੇ ਦੇ ਵਿੱਚ ਆਪ ਜੀ ਨੇ ਮੰਗ ਲਿਆ, ਕੁਛ ਤੇ ਇਹਨਾਂ ਨੂੰ ਪੁੰਨ ਦਾਨ ਕਰਨੇ ਦਾ ਲਾਭ ਹੋਵੇ, ਕੁਛ ਤੇ ਧਰਮ ਦੀ ਕਿਰਿਆ ਕਰਨੇ ਦੀ ਆਗਿਆ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਤਥਾ ਅਸਤੂ ਕਿਹਾ, ਇਵੇਂ ਹੀ ਹੋਵੇਗਾ। ਫਿਰ 10ਵੇਂ ਜਾਮੇ ਤੱਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਰਮ ਦੀ ਆਜ਼ਾਦੀ ਦਿੰਦਿਆਂ ਮੁਕੰਮਲ ਰੂਪ ਵਿੱਚ 10ਵੇਂ ਜਾਮੇ ਵਿੱਚ ਧਰਮ ਦੀ ਆਜ਼ਾਦੀ ਦਿੱਤੀ ਤੇ ਤੁਰਕ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ, ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਵਾਸਤੇ ਤੇ ਉਹਨਾਂ ਦੇ ਧਰਮ ਦੀ ਆਜ਼ਾਦੀ ਆਪ ਜੀ ਨੇ ਮੰਗ ਲਈ, ਆਪਣੇ ਵਾਸਤੇ ਵੀ ਕੁਝ ਕਹੋ, ਆਪ ਜੀ ਨੂੰ ਕੀ ਦੇਈਏ? ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਨਾਨਕ ਨਾਮ ਮਿਲਾ ਵਡਿਆਈ।
0: ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਨਾਨਕ ਨੂੰ ਤਾਂ ਆਪ ਜੀ ਦੇ ਅੰਮ੍ਰਿਤ ਨਾਮ ਦੀ ਹੀ ਵਡਿਆਈ ਮਿਲੇ। ਅੰਮ੍ਰਿਤ ਨਾਮ ਨੂੰ ਜਪਦੇ ਰਹੀਏ, ਜਪਾਉਂਦੇ ਰਹੀਏ, ਅੰਮ੍ਰਿਤ ਨਾਮ ਦੁਆਰਾ ਆਪ ਜੀ ਦੀ ਮਹਿਮਾ ਕਹਿੰਦੇ ਰਹੀਏ।
1: ਘੜੀ ਸਮਾਲੀ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਕਾ ਨਾਮ ਇੱਕ ਦਾ ਹੈ, ਜੀਵਨ ਦੀ ਇੱਕ ਇੱਕ ਘੜੀ ਆਪ ਜੀ ਦੇ ਨਾਮ ਨੂੰ ਸੰਭਾਲਦੇ ਰਹੀਏ, ਆਪ ਜੀ ਦੇ ਨਾਮ ਨੂੰ ਉਚਾਰਦੇ ਰਹੀਏ, ਆਪ ਜੀ ਦਾ ਨਾਮ ਨਾ ਕਦੇ ਵਿਸਰੇ, ਜਪਦੇ ਰਹੀਏ, ਜਪਾਉਂਦੇ ਰਹੀਏ, ਸਿਮਰਨ ਕਰਵਾਉਂਦੇ ਰਹੀਏ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਬੈਖਰੀ ਬਾਣੀ ਦੁਆਰਾ, ਮਧਮਾ ਬਾਣੀ ਦੁਆਰਾ, ਪਸੰਤੀ ਦੁਆਰਾ, ਪਰਾ ਦੁਆਰਾ, ਰੋਮ ਰੋਮ ਕਰਕੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਜਪਾਉਂਦੇ ਰਹੀਏ, ਆਪ ਜੀ ਦਾ ਅੰਮ੍ਰਿਤ ਨਾਮ ਕਦੇ ਵਿਸਰ ਨਾ ਜਾਵੇ। ਸਾਧ ਸੰਗਤ ਜੀ, ਜਿਸ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਹਿੰਦੂਆਂ ਦੇ ਧਰਮ ਵਾਸਤੇ ਆਜ਼ਾਦੀ ਮੰਗੀ ਤੇ 10 ਜਾਮੇ ਧਾਰਨ ਕਰਕੇ ਕੌਤਕ ਵਰਤਾ ਕੇ ਧਰਮ ਦੀ ਆਜ਼ਾਦੀ ਦਿੱਤੀ ਨਾ, ਉਹਨਾਂ ਦੇ ਵਿੱਚੋਂ ਕੁਛ ਤਸਵੀ ਧਰਮ ਦੀ ਰੀਤੀ ਤੋਂ ਅਣਜਾਣ ਤੇ ਮੂਰਖ ਲੋਕਾਂ ਨੇ ਉਸੇ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੌਮ ਦੇ ਨਾਲ ਗੱਦਾਰੀ ਕੀਤੀ ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਉਹਨਾਂ ਮੂਰਖ ਲੋਕਾਂ ਨੇ ਬਹੁਤੀ ਅਕਿਰਤ ਘਣਤਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵੀ ਢਾਏ, ਕਬਜ਼ੇ ਕੀਤੇ। ਗਵਾਲੀਅਰ ਦੇ ਵਿੱਚ ਅੱਜ ਵੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਉਹਨਾਂ ਨੇ ਕਾਲੀ ਦਾ ਮੰਦਿਰ ਬਣਾਇਆ ਹੋਇਆ। ਗਿਆਨ ਗੋਦੜੀ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗਿਆਨ ਦਿੱਤਾ ਸੀ ਨਾ ਕਿ ਸੂਰਜ ਨੂੰ ਪਾਣੀ ਦੇਣ ਦੇ ਨਾਲ ਸੂਰਜ ਤੱਕ ਪਾਣੀ ਨਹੀਂ ਪੁੱਜਦਾ, ਤੁਹਾਡੇ ਸਾਹਮਣੇ ਇੱਥੇ ਡਿੱਗੀ ਜਾਂਦਾ ਹੈ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਥਾਨ ਸੀ ਉੱਥੇ ਮੂਰਖ ਤੇ ਅਕਿਰਤ ਘਣ ਲੋਕਾਂ ਨੇ ਬਾਥਰੂਮ ਬਣਾ ਦਿੱਤੇ। ਡਾਂਗਮਾਰ ਸਾਹਿਬ ਅਸਥਾਨ ਤੇ ਕਬਜ਼ਾ ਕਰ ਲਿਆ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਮਲਾ ਕੀਤਾ, ਸਾਧ ਸੰਗਤ ਜੀ ਤੋਪਾਂ ਤੇ ਟੈਂਕਾਂ ਦੇ ਨਾਲ ਢਾ ਦਿੱਤਾ। ਇਹ ਮੂਰਖ ਲੋਕਾਂ ਦੇ ਕੰਮ ਨੇ, ਇਹ ਅਕਿਰਤ ਘਣਾ ਦੇ ਕੰਮ ਨੇ। ਜਿਹੜੇ ਸੱਚੇ ਸੁੱਚੇ ਹਿੰਦੂ ਨੇ ਨਾ, ਅੱਜ ਵੀ ਰੋਮ ਰੋਮ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਨੇ, ਮਹਾਰਾਜ ਧਰਮ ਰੱਖਿਅਕ ਹੋ ਕੇ ਤੁਸਾਂ ਨੇ ਸਾਨੂੰ ਰੱਖ ਲਿਆ, ਆਪ ਜੀ ਦੇ ਕਰਕੇ ਹੀ ਅੱਜ ਸਾਡਾ ਧਰਮ ਸਥਾਪਿਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਲਿਹਾਰ ਜਾਂਦੇ ਨੇ, ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸਾਡਾ ਧਰਮ ਰੱਖ ਲਿਆ, ਆਪ ਜੀ ਕੁਰਬਾਨੀ ਨਾ ਕਰਦੇ ਤੇ ਸਾਡਾ ਧਰਮ ਨਹੀਂ ਸੀ ਰਹਿਣਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ ਪਾਵਨ ਪਰਮ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਮੂਰਤ ਨਾ ਹੋਤੀ ਜਾਉ ਪੈ ਕਰੁਣਾ ਨਿਧਾਨ ਕੀ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਏ ਤੁਰਕਾਂ ਦੇ ਪਾਪ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਵਿੱਚ ਸੁੱਟ ਦਿੱਤੀਆਂ ਜਿਹੜੀਆਂ ਮੁੜ ਕਦੇ ਹਰੀਆਂ ਨਾ ਹੋਈਆਂ ਤੇ ਜਿਨ੍ਹਾਂ ਨੂੰ ਧਰਮ ਦੀ ਆਜ਼ਾਦੀ ਦਿੱਤੀ ਉਹਨਾਂ ਦੇ ਵਿੱਚੋਂ ਮੂਰਖ ਲੋਕ ਅਕਿਰਤਕਣ ਹੋ ਗਏ ਤੇ ਜਿਹੜੇ ਸੱਚੇ ਧਰਮੀ ਨੇ ਅੱਜ ਵੀ ਸਤਿਗੁਰੂ ਜੀ ਦੇ ਦਰ ਤੇ ਆਉਂਦੇ ਨੇ ਨਮਸਕਾਰਾਂ ਕਰਦੇ ਨੇ ਜੋਦੜੀਆਂ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰਦੇ ਨੇ। ਗਰੀਬ ਨਿਵਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਵਾਹਿਗੁਰੂ ਜੀ ਇਹ ਤੀਰਥ ਯਾਤਰਾ ਤੇ ਸਿਮਰਤੀਆਂ ਇਤਿਆਦਿਕਾਂ ਤੇ ਸਾਡਾ ਨਿਸ਼ਚਾ ਨਹੀਂ, ਇਹ ਉਹਨਾਂ ਦਾ ਧਰਮ ਹੈ, ਉਹਨਾਂ ਨੂੰ ਉਹਨਾਂ ਦੇ ਧਰਮ ਦੇ ਮੁਤਾਬਿਕ ਧਰਮ ਦੀ ਰੋ ਰੀਤੀ ਦੀ ਆਜ਼ਾਦੀ ਹੋਵੇ। ਇਹ ਹੈ ਸੱਚ, ਇਹ ਹੈ ਇਨਸਾਫ, ਹਰ ਕਿਸੇ ਨੂੰ ਆਪੋ ਆਪਣੇ ਧਰਮ ਦੀ ਰੋ ਰੀਤੀ ਅਥਵਾ ਮਰਿਆਦਾ ਵਿੱਚ ਨਿਭਣੇ ਦੀ ਆਜ਼ਾਦੀ ਹੋਵੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚੀ ਮਨੁੱਖਤਾ ਦੇ, ਸਮੁੱਚੀ ਲੋਕਾਈ ਦੇ ਗੁਰੂ ਨੇ ਨਾ, ਤੇ ਗਰੀਬ ਨਿਵਾਜ ਸਾਹਿਬ ਜੀ ਸਭਨਾਂ ਦਾ ਹੀ ਭਲਾ ਚਾਹੁੰਦੇ ਨੇ, ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ। ਸਾਰੀ ਸ੍ਰਿਸ਼ਟੀ ਦੇ ਲੋਕ ਆਪੋ ਆਪਣੇ ਧਰਮ ਦੇ ਅਨੁਸਾਰ ਧਰਮ ਦੀ

ਜਪਦੇ ਰਹੀਏ ਅਤੇ ਜਪਾਉਂਦੇ ਰਹੀਏ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਮੱਕੇ ਦੀ ਧਰਤੀ 'ਤੇ ਇਹ ਪਾਵਨ ਸ਼ਬਦ ਬਸੰਤ ਹਿੰਡੋਲ ਰਾਗ ਦੇ ਅੰਦਰ ਅਸ਼ਟਪਦੀ ਵਾਲਾ

0: ਇਸ ਤੋਂ ਅਗਲੀ ਜਿਹੜੀ ਅਸ਼ਟਪਦੀ ਹੈ ਇਹ ਖਾਲਸਾ ਜੀ ਚੌਥੇ ਪਾਤਸ਼ਾਹ ਜੀ ਦੀ ਆ ਰਹੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਨੂੰ ਪਾਵਨ ਉਪਦੇਸ਼ ਦੀ ਦਾਤ ਬਖਸ਼ੋ, ਜਿਸ ਉਪਦੇਸ਼ ਦੇ ਨਾਲ ਸਾਡਾ ਦੁਨੀਆਂ ਤੋਂ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ। ਤਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਹੰਡੋਲ ਰਾਗ ਦੇ ਅੰਦਰ ਦੂਜੇ ਸੁਰਤਾਲ ਘਰ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰ ਸ਼ਬਦ ਉਚਾਰਦੇ ਹਨ ਜੀਓ।
1: ਇੱਕ ਓਅੰਕਾਰ
0: ਪਰਮੇਸ਼ਰ ਇੱਕ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਜੀਓ।
1: ਗੁਰ ਪ੍ਰਸਾਦ
0: ਸਤ ਚੇਤ ਆਨੰਦ ਸਰੂਪ ਹੈ, ਰਸਾਂ ਕਸਾਂ ਤੋਂ ਪਰੇ ਹੈ, ਪੂਜਨੀਕ ਹੈ, ਚੇਤਨ ਸਰੂਪ ਹੈ ਤੇ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਤਿਸ ਪਰਮੇਸ਼ਰ ਦੀ।
1: ਕਾਇਆ ਨਗਰ ਇੱਕ ਬਾਲਕ ਵਸਿਆ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਭਾਈ ਇਹ ਜਿਹੜੀ ਕਾਇਆ ਇਹ ਜਿਹੜਾ ਸਰੀਰ ਹੈ ਨਾ ਇੱਕ ਨਗਰੀ ਦੀ ਨਿਆਈ ਹੈ, ਤੇ ਇਸ ਸਰੀਰ ਰੂਪੀ ਨਗਰੀ ਦੇ ਅੰਦਰ ਇੱਕ ਬਾਲਕ ਵਸਿਆ, ਇਹ ਜਿਹੜਾ ਮਨ ਇਹ ਬਾਲਕ ਵਰਗਾ ਵਸ ਰਿਹਾ ਹੈ। ਬਾਲਕ ਵਰਗਾ ਤਾਂ ਆਖਿਆ ਕਿਉਂਕਿ ਬਾਲਕ ਬੜਾ ਚੰਚਲ ਹੁੰਦਾ ਹੈ, ਗੋਦੀ ਚੋਂ ਉਤਰ ਕੇ ਜਾਵੇਗਾ, ਕਦੇ ਖੱਬੇ ਨੂੰ ਕਦੇ ਸੱਜੇ ਨੂੰ ਦੌੜੇਗਾ, ਜੋਗ ਅਜੋਗ ਸਭ ਚੀਜ਼ਾਂ ਨੂੰ ਫੜੇਗਾ ਤੇ ਜੋਗ ਅਜੋਗ ਜਿਹੜੀ ਚੀਜ਼ ਹੱਥਾਂ ਹੀ ਫੜ ਕੇ ਮੂੰਹ 'ਚ ਪਾ ਲਵੇਗਾ। ਭਲੇ ਬੁਰੇ ਦਾ ਗਿਆਨ ਨਹੀਂ ਪਰ ਚੰਚਲਤਾ ਬਹੁਤ ਹੈ। ਜਿਵੇਂ ਬਾਲਕ ਚੰਚਲ ਹੈ ਨਾ ਇਵੇਂ ਮਨ ਚੰਚਲ ਹੈ, ਇਹ ਜਿਵੇਂ ਨਗਰੀ ਹੋਇਆ ਕਰਦੀ ਏ ਇਸੇ ਪ੍ਰਕਾਰ ਇਹ ਸਰੀਰ ਹੈ, ਸਰੀਰ ਰੂਪੀ ਨਗਰੀ ਦੇ ਅੰਦਰ ਬਾਲਕ ਰੂਪੀ ਮਨ ਵਸਿਆ ਹੈ।
1: ਪਲ ਥਿਰ ਨਾ ਰਹਾਈ,
0: ਤੇ ਮਨ ਜਿਹੜਾ ਹੈ ਬਹੁਤਾ ਚੰਚਲ ਹੋਣੇ ਕਰਕੇ ਪਲ ਦੇ ਵਿੱਚੋਂ ਇੱਕ ਖਿਣ ਮਾਤਰ ਵੀ ਥਿਰ ਹੋ ਕਰਕੇ ਠਹਿਰਦਾ ਨਹੀਂ ਹੈ। ਪਲ ਹੋਇਆ ਕਰਦਾ ਹੈ 60 ਪਲਾਂ ਦੀ ਇੱਕ ਘੜੀ ਹੁੰਦੀ ਹੈ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਇਸੇ ਪ੍ਰਕਾਰ ਕਹਿ ਲਈਏ 7.5 ਘੜੀਆਂ ਦਾ ਇੱਕ ਪੈਰ ਹੁੰਦਾ, ਇੱਕ ਪੈਰ 3 ਘੰਟਿਆਂ ਦਾ ਹੁੰਦਾ। ਮੂਲ ਰੂਪ ਦੇ ਵਿੱਚ 24 ਸੈਕਿੰਡ ਦਾ ਇੱਕ ਪਲ ਬਣਦਾ ਹੈ, ਇਸੇ ਪ੍ਰਕਾਰ ਖਿਨ ਬਹੁਤ ਸਭ ਛੋਟਾ ਸਮਾਂ, ਘੱਟ ਸ਼ਬਦ ਬੋਲੀਏ ਤੇ 2 ਖਿਨ ਦਾ ਸਮਾਂ ਬਤੀਤ ਹੋ ਜਾਂਦਾ। ਸੋ ਬਚਨ ਕਰਦੇ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜਾ ਮਨ ਹੈ ਨਾ ਇੱਕ ਪਲ ਵੀ ਨਹੀਂ ਠਹਿਰਦਾ, ਪਲ ਤੇ ਕੀ ਪਲ ਦੇ ਵਿੱਚੋਂ ਖਿਨ ਮਾਤਰ ਸਮਾਂ ਵੀ ਥਿਰ ਨਾ ਰਹਾਈ, ਇਸ ਤੇ ਧੋ ਕਰਕੇ ਠਹਿਰਦਾ ਨਹੀਂ ਹੈ, ਟਿਕਾਓ ਪ੍ਰਾਪਤ ਨਹੀਂ ਕਰਦਾ ਹੈ।
1: ਅਨੇਕ ਉਪਾਵ ਯਤਨ ਕਰ ਥਾਕੇ,
0: ਜਿਹੜੇ ਸ੍ਰਿਸ਼ਟੀ ਦੇ ਲੋਕ ਨੇ ਨਾ ਬਹੁਤ ਜ਼ਿਆਦਾ ਉਪਾਵ ਕਰਦਿਆਂ ਕਰਦਿਆਂ ਯਤਨ ਕਰਦਿਆਂ ਕਰਦਿਆਂ ਮਨ ਥੱਕ ਜਿਹੜਾ ਹੈ ਇਹ ਠਹਿਰ ਜਾਵੇ, ਥੱਕ ਗਏ ਨੇ ਲੋਕ। ਜਲ ਧਾਰੇ ਕਰਦਿਆਂ, ਧੂਣੀਆਂ ਤਪਾਉਂਦਿਆਂ, ਇੱਕ ਪੈਰ ਤੇ ਖੜੇ ਹੁੰਦਿਆਂ, ਪੁੱਠੇ ਲਮਕਦਿਆਂ, ਬਾਹਾਂ ਤਾਂ ਨੂੰ ਖੜੀਆਂ ਕਰਦਿਆਂ ਲੋਕ ਥੱਕ ਗਏ ਨੇ। ਪੱਥਰਾਂ ਨੂੰ ਪੂਜਦਿਆਂ, ਨਦੀਆਂ ਦਰਿਆਵਾਂ ਤੇ ਨਹਾਉਂਦਿਆਂ, ਧਰਤੀ ਦਾ ਭਰਮਣ ਕਰਦਿਆਂ ਲੋਕ ਥੱਕ ਗਏ ਨੇ। ਸੰਜਮ ਕਰਦਿਆਂ, ਨੇਮ ਕਰਦਿਆਂ, ਇਸੇ ਪ੍ਰਕਾਰ ਇੰਦਰੀਆਂ ਦਾ ਦਮਨ ਕਰਦਿਆਂ ਲੋਕ ਥੱਕ ਗਏ ਨੇ ਕਿ ਮਨ ਠਹਿਰ ਜਾਵੇ। ਬਹੁਤੇ ਤਪ ਕਰਕੇ, ਮੰਤਰਾਂ ਦੇ ਜਪ ਕਰਕੇ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਲੋਕ ਥੱਕ ਗਏ ਨੇ ਕਿ ਮਨ ਠਹਿਰ ਜਾਵੇ। ਪਰ ਐਸਾ ਇਹ ਚੰਚਲ ਮਨ ਹੈ, ਅਨੇਕ ਉਪਾਵ, ਬੜੇ ਉਪਾਵ ਕਰ ਲਏ ਘਰ ਨੂੰ ਛੱਡਣ ਰੂਪੀ, ਯਤਨ ਕਰ ਲਏ ਜਪ ਤਪ ਸੰਜਮ ਨੇਮ ਰੂਪੀ, ਤੇ ਕਰ ਕਰਕੇ ਇਹਨਾਂ ਯਤਨਾਂ ਨੂੰ ਲੋਕ ਥੱਕ ਗਏ ਹਨ।
1: ਬਾਰੰਬਾਰ ਪਰਮਾਈ,
0: ਪਰ ਇਹ ਜਿਹੜਾ ਮਨ ਹੈ ਕਦੇ ਵੀ ਕਿਸੇ ਜਗ੍ਹਾ ਤੇ ਜੀਵ ਨੂੰ ਟਿਕਣ ਹੀ ਨਹੀਂ ਦਿੰਦਾ, ਅਥਵਾ ਕਹਿ ਲਈਏ ਮਨ ਜਿਹੜਾ ਇੱਕ ਪਦਾਰਥ ਇੱਕ ਵਸਤੂ ਇੱਕ ਸਥਾਨ ਤੇ ਠਹਿਰਦਾ ਹੀ ਨਹੀਂ, ਤੇ ਜਦੋਂ ਮਨ ਠਹਿਰਦਾ ਨਹੀਂ ਨਾ ਤੇ ਬਾਰ ਬਾਰ ਜੀਵਾਂ ਨੂੰ ਬਹੁਤਾ ਭਰਮਾਉਂਦਾ ਹੈ, ਕਦੇ ਦੇਸ਼ ਲੈ ਜਾਂਦਾ, ਕਦੇ ਵਿਦੇਸ਼ ਲੈ ਜਾਂਦਾ, ਕਦੇ ਸੰਬੰਧੀਆਂ ਦੇ ਕੋਲ, ਕਦੇ ਮਿੱਤਰਾਂ ਦੇ ਕੋਲ, ਕਦੇ ਜੰਗਲਾਂ ਦੇ ਵਿੱਚ, ਕਦੇ ਗੁਫਾਵਾਂ ਦੇ ਵਿੱਚ, ਕਦੇ ਘਰ ਦੇ ਵਿੱਚ, ਕਦੇ ਇਸੇ ਪ੍ਰਕਾਰ ਤਹਿਖਾਨਿਆਂ ਦੇ ਵਿੱਚ ਇਹ ਜਿਹੜਾ ਮਨ ਬਹੁਤਾ ਭਰਮਾਉਂਦਾ ਹੈ। ਤੇ ਜਿਹੜੇ ਮਨ ਦੇ ਪਿੱਛੇ ਲੱਗੇ ਹੋਏ ਜੀਵ ਨੇ ਬਾਰੰਬਾਰ ਭਰਮਾਈ, ਇਹ ਮਨ ਉਹਨਾਂ ਨੂੰ ਬਾਰ ਬਾਰ 84 ਲੱਖ ਜੂਨੀਆਂ ਚਾਰੇ ਖਾਣੀਆਂ 10 ਦਿਸ਼ਾਵਾਂ ਦੇ ਅੰਦਰ ਬਹੁਤਾ ਭਰਮਾਉਂਦਾ ਹੈ।
1: ਮੇਰੇ ਠਾਕੁਰ ਬਾਲਕ ਇਕਤ ਘਰ ਆਣਾ,
0: ਸੋ ਮਹਾਰਾਜ ਫਿਰ ਮਨ ਤੇ ਸਾਡਾ ਵੀ ਬੜਾ ਚੰਚਲ ਹੈ, ਅਸੀਂ ਵੀ ਬਹੁਤਿਆਂ ਯੁੱਗਾਂ ਦੇ ਅੰਦਰ ਬਹੁਤੀਆਂ ਜੂਨੀਆਂ ਵਿੱਚ ਭਰਮਦੇ ਨਾ ਰਹੀਏ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋ।

0: ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰੋ, ਮੇਰੇ ਠਾਕੁਰ ਜੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ, ਇਹ ਜਿਹੜਾ ਬਾਲਕ ਵਰਗਾ ਚੰਚਲ ਮਨ ਹੈ ਨਾ, ਇੱਕ ਤੋਂ ਘਰ ਆਣ, ਕਿਰਪਾਲਤਾ ਕਰੋ, ਇੱਕ ਏਕਤਾ ਦੇ ਘਰ ਦੇ ਵਿੱਚ ਸਰੂਪ ਰੂਪੀ ਘਰ ਦੇ ਅੰਦਰ ਸਥਿਤੀ ਪ੍ਰਾਪਤ ਕਰ ਲਵੇ ਆਣ ਕਰਕੇ। ਮਹਾਰਾਜ ਕਿਰਪਾਲਤਾ ਕਰਕੇ ਸਾਧਨ ਦੱਸੋ, ਇਹ ਏਕਤਾ ਦੇ ਘਰ ਵਿੱਚ ਮਨ ਆਉਂਦਾ ਕਿਵੇਂ ਹੈ? ਹਜ਼ੂਰ ਫਰਮਾਉਂਦੇ ਨੇ, ਪੂਰੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪੂਰੇ ਸਤਿਗੁਰੂ ਜੀ ਜਿਹਨਾਂ ਨੂੰ ਮਿਲੇ ਨੇ ਨਾ, ਉਹਨਾਂ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪਾਇਆ ਹੈ, ਕਿਉਂਕਿ ਅੰਮ੍ਰਿਤ ਨਾਮ ਪੂਰਿਆਂ ਸਤਿਗੁਰਾਂ ਤੋਂ ਹੀ ਪਾਈਦਾ ਹੈ। ਸਾਧ ਸੰਗਤ ਜੀ, ਆਦਿ ਸਮੇਂ ਤੋਂ ਲੈ ਕਰਕੇ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 125 ਲੱਖ ਪੈਗੰਬਰ, ਇਸੇ ਪ੍ਰਕਾਰ 52 ਬੀਰ, ਸੋ 64 ਯੋਗਣੀਆਂ ਮੰਨੀਆਂ ਗਈਆਂ ਨੇ, ਇਸੇ ਤਰੀਕੇ ਦੇ ਨਾਲ 7 ਰਿਸ਼ੀ, 9 ਮੁਨੀ ਮੰਨੇ ਗਏ ਨੇ। ਪਰ ਸਾਧ ਸੰਗਤ ਜੀ, ਅੰਮ੍ਰਿਤ ਨਾਮ ਜਪਣੇ ਦਾ ਉਪਦੇਸ਼ ਸਰਬਤ ਲੋਕਾਈ ਨੂੰ ਕਿਸੇ ਨੇ ਨਹੀਂ ਦਿੱਤਾ। ਨਾਮ ਜਪਣੇ ਦਾ ਉਪਦੇਸ਼ ਕੇਵਲ ਤਾਂ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ 10 ਪਾਤਸ਼ਾਹੀਆਂ ਨੇ ਦਿੱਤਾ ਹੈ। ਪਹਿਲਾਂ ਜਿੰਨੇ ਧਰਮ ਦੇ ਕਰਮ ਕਾਂਡ ਨੇ ਉਹਨਾਂ ਦੇ ਵਿੱਚ ਤਾਂ ਪਰਵਿਰਤ ਕੀਤਾ ਗਿਆ, ਪਰ ਨਾਮ ਨਹੀਂ ਕਿਸੇ ਨੇ ਜਪਾਇਆ। ਨਾਮ ਦੇ ਦਾਤੇ ਕੇਵਲ ਤਾਂ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ ਤਾਂ ਪੂਰੇ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਸਤੇ ਪੂਰੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ।
1: ਅੱਜ ਰਾਮ ਨਾਮ ਨਿਸ਼ਾਨ,
0: ਭਾਈ ਤੁਸੀਂ ਵੀ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਦਾ ਜਿਹੜਾ ਜਸ ਹੈ, ਹਰ ਜਸ ਹੈ, ਲੈ ਕਰਕੇ ਤਿਸ ਦਾ ਭਜਨ ਕਰੋ। ਭਜ ਰਾਮ ਨਾਮ ਨਿਸ਼ਾਨ, ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਭਜ ਭਜਨ ਕਰੋ, ਰਾਮ ਜੀ ਦੇ ਨਾਮ ਦਾ ਭਜਨ ਕਰੋ, ਵਾਹਿਗੁਰੂ ਜੀ ਦੇ ਨਾਮ ਦਾ। ਜਿਹੜੇ ਭਜਨ ਕਰਦੇ ਨੇ ਨਿਸ਼ਾਨ, ਉਹਨਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਸਾਖਿਆਤਕਾਰ ਪ੍ਰਗਟ ਹੋ ਜਾਂਦੇ ਹਨ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਮ੍ਰਿਤਕ ਮੜਾ ਸਰੀਰ ਹੈ ਸਭ ਜਗ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਪੂਰੇ ਸਤਿਗੁਰਾਂ ਤੱਕ ਪੁੱਜਦੇ ਹੀ ਨਹੀਂ, ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਦੇ ਹੀ ਨਹੀਂ, ਜਿਹੜੇ ਸਤਿਗੁਰੂ ਜੀ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦੇ ਗੁਰਮਤਿ ਦੇ ਅਨੁਸਾਰ, ਉਹਨਾਂ ਨੂੰ ਕੈਸਾ ਜਾਣਿਆ ਜਾਵੇ? ਤੇ ਹਜ਼ੂਰ ਫਰਮਾਉਂਦੇ ਨੇ, ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ, ਇਹ ਸਾਰੇ ਜਗਤ ਦੇ ਅੰਦਰ ਜਿੰਨੇ ਜੀਵ ਸਤਿਗੁਰੂ ਜੀ ਦੇ ਚਰਣਾਂ ਤੱਕ ਨਹੀਂ ਪੁੱਜੇ, ਜਿਹੜੇ ਨਿਗੁਰੇ ਨੇ ਨਾ, ਜਿਹੜੇ ਮਨਮੁਖ ਨੇ ਨਾ, ਜਿਹੜੇ ਸਾਕਤ ਨੇ ਨਾ, ਉਹਨਾਂ ਦੇ ਸਰੀਰ ਨੂੰ ਸਰੀਰ ਨਹੀਂ ਬਲਕਿ ਮ੍ਰਿਤਕ ਜਾਣੋ, ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ, ਇਹ ਲੋਥਾਂ ਹੀ ਤੁਰੀਆਂ ਫਿਰਦੀਆਂ ਨੇ। ਫਰੀਦਾ ਪਿਛਲ ਰਾਤ ਨਾ ਜਾਗੇ ਉਹ ਜੀਵ ਦੜੋ ਮੋਏ, ਉਹ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ, ਕਦੇ ਮੂੰਹੋਂ ਵਾਹਿਗੁਰੂ ਜੀ ਦਾ ਨਾਮ ਲੈਂਦੇ ਨਹੀਂ, ਇਹ ਲੋਥਾਂ ਇਹ ਲਾਸ਼ਾਂ ਤੁਰੀਆਂ ਫਿਰਦੀਆਂ ਧਰਤੀ 'ਤੇ, ਭਾਰ ਨੇ ਇਹਨਾਂ ਨੂੰ ਮ੍ਰਿਤਕ ਹੀ ਜਾਣੋ, ਸਿਮਰਨ ਵੱਲੋਂ, ਬੰਦਗੀ ਵੱਲੋਂ, ਭਜਨ ਵੱਲੋਂ ਮਰੇ ਹੋਏ ਨੇ, ਧਰਤੀ 'ਤੇ ਭਾਰ ਨੇ ਜਿਵੇਂ ਮੜਾ ਹੋਇਆ ਕਰਦਾ। ਸਾਧ ਸੰਗਤ ਜੀ, ਜਿੱਥੇ ਕਿਸੇ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਨਾ, ਉੱਥੇ ਇੱਟਾਂ ਦਾ ਥੜਾ ਜਾਂ ਯਾਦਗਾਰ ਜੀ ਬਣਾ ਦਿੱਤੀ ਜਾਂਦੀ, ਅਤੇ ਇਸ ਨੂੰ ਮੜ ਵੀ ਕਿਹਾ ਜਾਂਦਾ ਅਤੇ ਮੜਾ ਵੀ ਕਿਹਾ ਜਾਂਦਾ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮਰਨ ਵਾਲਾ ਚਲਿਆ ਗਿਆ ਜਿੱਥੇ ਜਾਣਾ ਸੀ, ਅਗਲੀ ਜੂਨ ਵਿੱਚ ਜਿੱਥੇ ਸਾੜਿਆ ਗਿਆ ਉੱਥੇ ਤਾਂ ਨਹੀਂ ਨਾ ਬੈਠਾ, ਪਰ ਉਸਦੀ ਜਾਤ 'ਚ ਮੜ ਬਣਾ ਦਿੱਤਾ ਜਾਂਦਾ, ਜੀ ਇਹ ਫਲਾਣੇ ਦਾ ਮੜ ਹੈ, ਉਹ ਮੜ ਕੇਵਲ ਤਾਂ ਕੇਵਲ ਪ੍ਰਿਥਵੀ 'ਤੇ ਭਾਰ ਹੈ, ਹੋਰ ਕੁਝ ਵੀ ਨਹੀਂ। ਇਸੇ ਪ੍ਰਕਾਰ ਜਿਹੜੇ ਨਾਮ ਨਹੀਂ ਨਾ ਜਪਦੇ, ਉਹ ਮੜ ਦੀ ਨਿਆਈ ਕੇਵਲ ਤਾਂ ਕੇਵਲ ਪ੍ਰਿਥਵੀ 'ਤੇ ਭਾਰ ਨੇ, ਇਸ ਤੋਂ ਵੱਧ ਕੁਛ ਵੀ ਨਹੀਂ। ਮੁਰਦੇ ਜਾਣੋ, ਮਸਾਣ ਜਾਣੋ, ਉਹਨਾਂ ਨੂੰ ਮੜ ਜਾਣੋ, ਧਰਤੀ 'ਤੇ ਭਾਰ ਜਾਣੋ, ਜਿਹੜੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ ਹਨ।
1: ਜਿਤ ਰਾਮ ਨਾਮ ਨਹੀਂ ਵਸਿਆ,
0: ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਦੇ ਅੰਦਰ ਰਾਮ ਰਮੇ ਹੋਏ ਪਰਮੇਸ਼ਰ ਜੀ ਦੇ, ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੇ ਹਿਰਦੇ 'ਚ ਵਾਸਾ ਹੀ ਨਹੀਂ ਕੀਤਾ, ਹਿਰਦੇ ਵਿੱਚ ਨਾਮ ਵਸਿਆ ਹੀ ਨਹੀਂ, ਉਹਨਾਂ ਨੂੰ ਮੜ ਜਾਣੋ, ਮ੍ਰਿਤਕ ਜਾਣੋ।
1: ਰਾਮ ਨਾਮ ਗੁਰ ਉਦਕ ਚੁਆਇਆ,
0: ਰਾਮ ਜੀ ਦਾ, ਪਰਮੇਸ਼ਰ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਗੋਰੇ ਰਾਰੇ ਨੂੰ ਸਿਹਾਰੀ ਹੈ, ਗੁਰੂ ਨੇ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਜਲ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਚੁਆਇਆ ਹੈ।
1: ਹਰਿਆ ਹੋਵਾ ਰਸਿਆ,
0: ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਨੂੰ ਜਪ ਜਪ ਕਰਕੇ ਇਹ ਅੰਮ੍ਰਿਤ ਰਸ ਚੋਇਆ ਹੈ ਨਾ, ਫਿਰ ਹਰਿਆ ਹੋਆ, ਉਹਨਾਂ ਦਾ ਜਿਹੜਾ ਜੀਵਨ ਰਸਿਆ ਰਸਮਈ ਹੋ ਗਿਆ, ਉਹਨਾਂ ਦਾ ਜੀਵਨ ਅੰਮ੍ਰਿਤ ਨਾਮ ਦੀ ਪ੍ਰਾਪਤੀ ਦੇ ਰਸ ਵਾਲਾ ਹੋਇਆ, ਜਿਸ ਰਸ ਨੂੰ 10ਵੇਂ ਜਾਮੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਲ ਭੇਵ। ਹਜ਼ੂਰ ਫਰਮਾਉਂਦੇ ਨੇ ਪਰਮੇਸ਼ਰ ਵਿੱਚ ਸਾਡੇ ਵਿੱਚ ਅਤੇ ਉਸਦੇ ਵਿੱਚ ਭੇਦ ਹੀ ਨਹੀਂ ਜਿਸ ਨੇ ਆਤਮ ਰਸ ਨੂੰ ਜਾਣ ਲਿਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਪੂਰੀਆਂ ਸਤਿਗੁਰਾਂ ਨੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਅੰਮ੍ਰਿਤ ਜਲ ਅੰਮ੍ਰਿਤ ਰਸ ਨੂੰ ਚੁਆਇਆ ਹੈ। ਇਹ ਅੰਮ੍ਰਿਤ ਜਲ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਾਪਤ ਹੋਇਆ ਹੈ ਉਹ ਹਿਰਦੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਸਹਿਤ ਹਰੇ ਹੋਏ ਨੇ। ਅਤੇ ਜਿਹੜੇ ਹਰੇ ਹੋਏ ਨੇ ਜਿਸ ਪ੍ਰਕਾਰ ਜਿਹੜਾ ਬੂਟਾ ਹਰਿਆ ਹੈ ਉਸੇ ਦੇ ਫਲ ਹੀ ਰਸ ਵਾਲੇ ਹੋਣਗੇ ਨਾ। ਜੇ ਬੂਟਾ ਹੀ ਸੁੱਕ ਗਿਆ ਫਲ ਕਿੱਥੇ ਲੱਗੇਗਾ, ਰਸ ਕਿੱਥੋਂ ਆਵੇਗਾ। ਉਹਨਾਂ ਦੇ ਹਿਰਦਿਆਂ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲਤਾ ਹੋਈ ਹੈ, ਬ੍ਰਹਮ ਗਿਆਨ ਰੂਪੀ ਫਲ ਬਹੁਤਾ ਹੀ ਰਸਿਆ ਹੈ ਉਹਨਾਂ ਦੇ ਹਿਰਦੇ ਦੇ ਅੰਦਰ।
1: ਨਿਰਖਤ ਨਿਰਖਤ ਸਰੀਰ ਸਭ ਖੋਜਿਆ।
0: ਸੋ ਮਹਾਰਾਜ ਜੀ ਜਿਹੜੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ ਤਿੰਨਾਂ ਦੇ ਪ੍ਰਥਾਏ ਵੀ ਹੋਰ ਬਚਨ ਕਹੋ। ਹਜ਼ੂਰ ਫਰਮਾਉਂਦੇ ਨੇ ਹੇ ਭਾਈ ਅਸਾਂ ਨੇ ਨਿਰਖਤ ਨਿਰਖਤ ਨਿਰਣਾ ਕਰਦਿਆਂ ਕਰਦਿਆਂ ਵਿਚਾਰ ਵਿਚਾਰ ਕੇ ਸਾਰੇ ਸਰੀਰਾਂ ਨੂੰ ਖੋਜ ਕੇ ਦੇਖਿਆ ਹੈ।
1: ਗੁਰਮੁਖ ਚਲਤ ਦਿਖਾਇਆ।
0: ਇੱਕ ਪੂਰੇ ਸਤਿਗੁਰਾਂ ਨੇ ਦਿਖਾ ਦਿੱਤਾ ਹੈ ਕਿ ਇਹ ਜਿਹੜਾ ਸੰਸਾਰ ਇਹ ਚਲਤ ਟਿਕਾਏ ਮਨ ਨਹੀਂ ਚਲੇ ਜਾਣ ਵਾਲਾ ਹੈ, ਇਹ ਜਿਹੜਾ ਸੰਸਾਰ ਇਹ ਸਥਿਰ ਰਹਿਣ ਵਾਲਾ ਨਹੀਂ ਹੈ, ਇਹ ਹੁਣ ਤੇ ਨਜ਼ਰ ਆਉਂਦਾ ਪਰ ਰਵੇਗਾ ਨਹੀਂ, ਮਿਥਿਆ ਹੈ।
1: ਬਾਹਰ ਖੋਜ ਮੁਏ ਸਭ ਸਾਕਤ।
0: ਤੇ ਸੰਸਾਰ ਦੇ ਲੋਕਾਂ ਨੂੰ ਨਿਰਣਾ ਕਰ ਕਰਕੇ ਵਿਚਾਰ ਵਿਚਾਰ ਕਰਕੇ ਅਸਾਂ ਨੇ ਇਹ ਜਾਣਿਆ ਜਿਹੜੇ ਸਾਕਤ ਲੋਕ ਨੇ ਨਾ ਉਹ ਪਰਮੇਸ਼ਰ ਜੀ ਨੂੰ ਰੱਬ ਨੂੰ ਬਾਹਰੋਂ ਲੱਭਦੇ ਫਿਰਦੇ ਨੇ, ਜੰਗਲਾਂ ਚੋਂ ਪਹਾੜਾਂ ਚੋਂ ਪਹਾੜਾਂ ਦੀਆਂ ਕੰਦਰਾਂ ਚੋਂ ਗੁਫਾਵਾਂ ਚੋਂ ਜਾ ਕੇ ਬਰਫ਼ ਦੇ ਪਹਾੜਾਂ ਦੇ ਉੱਪਰ ਬੈਠ ਜਾਂਦੇ ਨੇ। ਸਿੱਧ ਚੜ੍ਹੇ ਜਾ ਪਰਬਤੀ ਇਸ ਪ੍ਰਕਾਰ ਪਰਬਤਾਂ ਦੇ ਉੱਪਰ ਚੜ੍ਹ ਬੈਠੇ। ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਸਾਕਤ ਲੋਕ ਨੇ ਨਾ ਉਹ ਪਰਮੇਸ਼ਰ ਜੀ ਨੂੰ ਵਾਹਿਗੁਰੂ ਜੀ ਨੂੰ ਬਾਹਰੋਂ ਭਾਲਦੇ ਫਿਰਦੇ ਨੇ ਤੇ ਲੱਭਦਾ ਪਰਮੇਸ਼ਰ ਬਾਹਰੋਂ ਹੈ ਨਹੀਂ, ਲੱਭਦਿਆਂ ਲੱਭਦਿਆਂ ਮੋਏ ਮਰ ਗਏ ਹਨ।
1: ਹਰ ਗੁਰਮਤੀ ਹਰ ਪਾਇਆ।
0: ਹਰੀ ਜੀ ਨੂੰ ਪਰਮੇਸ਼ਰ ਜੀ ਨੂੰ ਨਿਰੰਕਾਰ ਜੀ ਨੂੰ ਵਾਹਿਗੁਰੂ ਜੀ ਨੂੰ ਗੁਰਮਤੀ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਗੁਰੂ ਕੀ ਮਤ ਨੂੰ ਧਾਰਨ ਕਰਨ ਵਾਲਿਆਂ ਨੇ ਘਾਰੇ ਰਾਰੇ ਨੂੰ ਸਿਹਾਰੀ ਹੈ ਘਰ ਦੇ ਵਿੱਚੋਂ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਨਾ ਹਿਰਦੈ ਨਾਮ ਵਸਾਈ ਹੋ ਘਰ ਬੈਠੇ ਗੁਰੂ ਧਿਆਏ ਹੋ, ਕਿਉਂਕਿ ਜੰਗਲ ਵਿੱਚ ਚਲੇ ਜਾਵੋਗੇ ਮਹਿਲ ਉਸਾਰ ਨਾ ਬੈਠਾ, ਉੱਥੇ ਪਰਮੇਸ਼ਰ ਜੀ ਕੋਈ ਮਹਿਲ ਪਾ ਕੇ ਨਹੀਂ ਬੈਠੇ ਜੰਗਲ 'ਚ ਜਿੱਥੇ ਜਾਂਦਿਆਂ ਤੁਹਾਨੂੰ ਮਿਲ ਜਾਣਾ, ਹਿਰਦੇ 'ਚੋਂ ਪ੍ਰਾਪਤੀ ਹੋਣੀ ਹੈ। ਸਭ ਕਿਛ ਘਰ ਮਹਿ ਬਾਹਰ ਨਾਹੀਂ, ਸਭ ਕਿਛ ਪਦਾਰਥਾਂ ਦੇ ਦਾਤਾ ਪਰਮੇਸ਼ਰ ਜੀ ਹਿਰਦੇ ਦੇ ਵਿੱਚ ਹੀ ਹੈ, ਬਾਹਰ ਨਹੀਂ ਕਿਤੇ ਬੈਠੇ। ਬਾਹਰ ਢੋਲਾ ਸੋ ਭਰਮ ਭੁਲਾਹੀ, ਜਿਹੜੇ ਬਾਹਰੋਂ ਜਾ ਕਰਕੇ ਲੱਭਦੇ ਫਿਰਦੇ ਨੇ ਭਰਮਾਂ 'ਚ ਹੀ ਭੁੱਲੇ ਫਿਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਗੁਰਮੁਖਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਕਰਕੇ ਹਿਰਦੇ ਘਰ ਦੇ ਵਿੱਚੋਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ।
1: ਦੀਨਾ ਦੀਨ ਦਿਆਲ ਪਏ ਹੈ।
0: ਮਹਾਰਾਜ ਅਸੀਂ ਤੇ ਦੀਨ ਇੰਨੇ ਆ, ਗਰੀਬ ਇੰਨੇ ਆ, ਨਿਮਾਣੇ ਇੰਨੇ ਆ, ਮਹਾਰਾਜ ਅਸੀਂ ਵੀ ਕਦੇ ਕਰਮਾਂ ਤੋਂ ਛੁੱਟ ਸਕਦੇ ਹਾਂ, ਸਾਡੇ ਹਿਰਦੇ ਘਰ 'ਚ ਵੀ ਕਦੇ ਪਰਮੇਸ਼ਰ ਜੀ ਪ੍ਰਾਪਤ ਹੋ ਸਕਦੇ ਨੇ। ਤੇ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਦੀਨਾ ਦੀਨ ਦਇਆਲ ਭਏ ਹੈ, ਜਿਹੜੇ ਮਨ ਕਰਕੇ ਵੀ ਦੀਨ ਬਾਣੀ ਕਰਕੇ ਵੀ ਦੀਨ ਵਾਹਿਗੁਰੂ ਜੀ ਦੇ ਸਨਮੁਖ ਹੁੰਦੇ ਨੇ ਨਾ ਵਾਹਿਗੁਰੂ ਜੀ ਉਹਨਾਂ ਦੇ ਉੱਪਰ ਸਦਾ ਸਦਾ ਦਇਆਲਤਾ ਕਰਦੇ ਹਨ ਜੀਓ।
1: ਕ੍ਰਿਸ਼ਨ ਬਿਦਰ ਘਰ ਆਇਆ।
0: ਜਿਵੇਂ ਭਗਵਾਨ ਕ੍ਰਿਸ਼ਨ ਜੀ ਬਿਦਰ ਦਾਸੀ ਦੇ ਪੁੱਤਰ ਦੇ ਘਰ ਵਿੱਚ ਆਏ ਸਨ, ਭੀਖਮ ਦਰੋਣਾ ਕਰਨ ਤਜ ਦਾਸੀ ਦੇ ਘਰ ਜਾਏ ਕੇ ਸੁੱਖਾ, ਦੁਰਯੋਧਨ ਬੜਾ ਰੁੱਖਾ ਬੋਲਿਆ ਨਾ, ਕਹਿੰਦਾ ਸਾਡੇ ਘਰ ਛੱਡ ਕੇ ਮੇਰੇ ਰਾਜ ਮਹਿਲ ਛੱਡ ਕੇ ਦਾਸੀ ਦੇ ਘਰ ਚਲੇ ਗਏ, ਦਾਸੀ ਦੇ ਪੁੱਤਰ ਦੇ ਘਰ ਚਲੇ ਗਏ, ਕੱਖਾਂ ਦੀ ਝੁੱਗੀ 'ਚ ਚਲੇ ਗਏ, ਜੇਕਰ ਮੇਰੇ ਘਰ ਨਹੀਂ ਸੀ ਆਉਣਾ ਤੇ ਇੱਥੇ ਭੀਖਸ਼ਮ ਪਿਤਾ ਵਰਗੇ ਯੋਧੇ ਨੇ, ਦਰੋਣਾਚਾਰੀਆ ਵਰਗੇ ਗੁਰੂ ਨੇ, ਕਿਰਪਾਚਾਰੀਆ ਵਰਗੇ ਕੁਲ ਗੁਰੂ ਨੇ, ਕਰਨ ਵਰਗੇ ਯੋਧੇ ਨੇ, ਕ੍ਰਿਸ਼ਨ ਭਗਵਾਨ ਜੀ ਉਹਨਾਂ ਦੇ ਘਰ ਨਾ ਗਏ, ਤੁਸੀਂ ਦਾਸੀ ਦੇ ਪੁੱਤਰ ਬਿਦਰ ਦੇ ਘਰ ਚਲੇ ਗਏ, ਉੱਥੇ ਕਿਹੜਾ ਤੁਹਾਨੂੰ ਸੁੱਖ ਮਿਲਿਆ? ਮੈਂ ਸੁਣਿਆ ਅਲੂਣਾ ਸਾਗ ਖਾਧਾ, ਕਿਉਂਕਿ ਬਿਦਰ ਜੀ ਇੰਨੇ ਪਿਆਰ ਦੇ ਵਿੱਚ ਆ ਗਏ, ਭਗਵਾਨ ਜੀ ਦੇ ਵਾਸਤੇ ਸਰੋਂ ਦਾ ਸਾਗ ਬਣਾਉਂਦੇ ਨੇ, ਸਾਗ 'ਤੇ ਬਣਾਇਆ ਪ੍ਰੇਮ ਵਿੱਚ ਆਏ, ਲੂਣ ਪਾਉਣਾ ਹੀ ਭੁੱਲ ਗਏ, ਅਤੇ ਭਗਵਾਨ ਜੀ ਨੇ ਅਲੂਣਾ ਸਾਗ ਖਾਧਾ ਅਤੇ ਬਚਨ ਕੀਤਾ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ। ਅਤੇ ਇਸ ਵੇਲੇ ਆਖਿਆ ਸੀ ਨਾ ਦੁਰਯੋਧਨ ਨੇ, ਕਹਿਣ ਲੱਗਾ ਮੇਵੇ ਪਾ ਕੇ ਗਿਰੀਆਂ ਪਾ ਕੇ ਬਦਾਮ ਪਾ ਕੇ ਮਿੱਠਾ ਪਾ ਕੇ ਬੜੀ ਸੋਹਣੀ ਖੀਰ ਬਣਾ ਕੇ ਰੱਖੀ, ਉਡੀਕਦੇ ਰਹੇ, ਤੁਸੀਂ ਆਓਗੇ ਤੁਹਾਨੂੰ ਖੀਰ ਛਕਾਵਾਂਗੇ, ਤੁਸੀਂ ਜਾ ਕੇ ਅਲੂਣਾ ਸਾਗ ਖਾਧਾ। ਤੇ ਭਗਵਾਨ ਜੀ ਕਹਿਣ ਲੱਗੇ ਜਿਹੜਾ ਉਸਦੇ ਘਰੋਂ ਸਾਗ ਖਾਧਾ ਨਾ ਅਲੂਣਾ, ਮੈਨੂੰ ਉਹ ਅਲੂਣਾ ਸਾਗ ਹੀ ਤੇਰੀ ਖੀਰ ਦੇ ਬਰਾਬਰ ਹੈ। ਕਹਿਣ ਲੱਗਾ ਮੈਨੂੰ ਪਤਾ ਲੱਗਾ ਅਲੂਣਾ ਸਾਗ ਖਵਾ ਕੇ ਪਾਣੀ ਪਿਲਾ ਛੱਡਿਆ, ਮੈਂ ਤੇ ਦੁੱਧ ਦੇ ਵਿੱਚ ਕਈ ਪ੍ਰਕਾਰ ਦੇ ਮੇਵੇ ਪਾ ਕੇ, ਖਸਖਸ ਪਾ ਕੇ, ਮਗਜ ਪਾ ਕੇ, ਗਿਰੀਆਂ ਪਾ ਕੇ ਦੁੱਧ ਉਬਾਲ ਕੇ ਰੱਖਿਆ ਸੀ। ਤੇ ਭਗਵਾਨ ਜੀ ਬਚਨ ਕਰਦੇ ਨੇ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਜਾਣਿਆ, ਤੇਰੇ ਘਰ ਦੇ ਦੁੱਧ ਵਰਗਾ ਮੈਂ ਉਸਦੇ ਘਰ ਦਾ ਪਾਣੀ ਮੰਨਿਆ, ਬਲਕਿ ਇਹ ਤੇਰੇ ਦੁੱਧ ਨਾਲੋਂ ਚੰਗਾ ਪਾਣੀ ਕਰਕੇ ਉਸਦੇ ਅੰਮ੍ਰਿਤ ਕਰਕੇ ਉਸਦੇ ਪਾਣੀ ਨੂੰ ਜਾਣਿਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਮਨ ਕਰਕੇ ਦਨ ਤਨ ਕਰਕੇ ਸੀ ਦੀਨ, ਦਾਸੀ ਦਾ ਪੁੱਤਰ ਬਿਦਰ, ਤੇ ਭਗਵਾਨ ਕ੍ਰਿਸ਼ਨ ਜੀ ਰਾਜਿਆਂ ਦੇ ਰਾਜ ਮਹੱਲ ਛੱਡ ਕੇ ਦਾਸੀ ਦੇ ਪੁੱਤਰ ਦੇ ਘਰ ਗਏ ਸਨ। ਇਸੇ ਪ੍ਰਕਾਰ ਪਰਮੇਸ਼ਰ ਜੀ ਵੱਡਿਆਂ ਨੂੰ ਹੰਕਾਰੀਆਂ ਨੂੰ ਛੱਡ ਕੇ, ਜਿਹੜੇ ਬਹੁਤਾ ਹੰਕਾਰ ਕਰਦੇ ਨੇ ਕੁੱਲ ਦਾ ਜਾਤ ਦਾ, ਇਸੇ ਪ੍ਰਕਾਰ ਧਨ ਦਾ, ਮਹਿਲਾਂ ਦਾ, ਗੱਡੀਆਂ ਦਾ, ਨੌਕਰਾਂ ਚਾਕਰਾਂ ਦਾ, ਜੀ ਮੇਰੇ ਇੰਨੇ ਨੌਕਰ ਕੰਮ ਕਰਦੇ ਨੇ, ਇੰਨਿਆਂ ਮੁਰੱਬਿਆਂ ਦਾ ਮਾਲਕ ਆ। ਮਹਾਰਾਜ ਜੀ ਬਚਨ ਕਰਦੇ ਨੇ ਐਸੇ ਹੰਕਾਰੀਆਂ ਨੂੰ ਛੱਡ ਕੇ ਨਾ ਪਰਮੇਸ਼ਰ ਜੀ ਉਹਨਾਂ ਦੇ ਹਿਰਦੇ ਘਰ ਵਿੱਚ ਆਉਂਦੇ ਨੇ ਜਿਹੜੇ ਤਨ ਕਰਕੇ ਵੀ ਦੀਨ ਤੇ ਮਨ ਕਰਕੇ ਵੀ ਦੀਨ। ਜਿਵੇਂ ਕ੍ਰਿਸ਼ਨ ਜੀ ਦਾਸੀ ਦੇ ਪੁੱਤਰ ਦੇ ਘਰ ਵਿੱਚ ਗਏ ਸਨ, ਇਸੇ ਪ੍ਰਕਾਰ ਜੋ ਪਰਮੇਸ਼ਰ ਜੀ ਦੇ ਦਾਸਾਂ ਦਾ ਦਾਸ, ਸੰਤਾਂ ਦਾ ਸੇਵਕ ਹੋ ਰਹਿੰਦਾ ਹੈ, ਪਰਮੇਸ਼ਰ ਜੀ ਉਹਨਾਂ ਦੇ ਹਿਰਦੇ ਘਰ ਵਿੱਚ ਆਉਂਦੇ ਹਨ। ਜੀਓ
1: ਸੁਦਾਮਾ ਭਾਵਨੀ ਤਹਾਰ।
0: ਮਹਾਰਾਜ ਆਪ ਜੀ ਨੇ ਬੜਾ ਪਿਆਰਾ ਬਚਨ ਸੁਣਾਇਆ ਹੈ, ਇਹੋ ਜਿਹਾ ਕੋਈ ਹੋਰ ਵੀ ਬਚਨ ਉਦਾਹਰਣ ਦੇ ਕੇ ਸਾਨੂੰ ਸਮਝਾਓ ਤੇ ਸੁਣਾਓ ਜਿਸ ਦੇ ਨਾਲ ਸਾਨੂੰ ਭਾਵਨਾ ਆ ਜਾਵੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਦੇਖੋ, ਮਿਲਿਓ ਸੁਦਾਮਾ ਭਾਵਨੀ ਧਾਰ। ਭਗਵਾਨ ਕ੍ਰਿਸ਼ਨ ਜੀ ਦਾ ਮਿੱਤਰ ਸੀ ਨਾ ਸੁਦਾਮਾ, ਬੜੇ ਪ੍ਰੇਮ ਦੇ ਨਾਲ ਜਾ ਕਰਕੇ ਸੋ ਕ੍ਰਿਸ਼ਨ ਜੀ ਦੇ ਮਹਿਲਾਂ ਵਿੱਚ ਤਿੰਨਾਂ ਨੂੰ ਮਿਲਿਆ ਸੀ।
1: ਸਭ ਕਿਛ ਆਗਾ ਦਾਲਦ ਪੰਜ ਸਮਾਇਆ।
0: ਤੇ ਜਦੋਂ ਮਿਲ ਕਰਕੇ ਭਗਵਾਨ ਜੀ ਨੂੰ ਵਾਪਸ ਆਇਆ ਨਾ, ਉਸਦੇ ਘਰ ਪਹੁੰਚਣ ਤੋਂ ਪਹਿਲਾਂ ਸਭ ਕੁਛ ਆਗੇ ਹੈ, ਸਭ ਕੁਛ ਉਹਦੇ ਆਉਣ ਤੋਂ ਅੱਗੋਂ ਹੀ ਪਹਿਲਾਂ ਹੀ ਪਹੁੰਚਾ ਦਿੱਤਾ ਸੀ। ਸੁਦਾਮੇ ਦੇ ਮਨ ਵਿੱਚ ਭਾਵਨਾ ਸੀ ਮੇਰਾ ਸੋਨੇ ਦਾ ਘਰ ਹੋਵੇ, ਸੋਨੇ ਦੇ ਬਰਤਨ ਹੋਣ। ਤਾਂ ਜਦੋਂ ਉਹਨੂੰ ਵਾਪਸ ਆਇਆ ਉੱਥੇ ਸੋਨੇ ਦਾ ਮਹਿਲ ਬਣਿਆ ਦੇਖਿਆ, ਸੁਦਾਮਾ ਪੁਰੀ ਸੋਨੇ ਦੀ ਬਣਾ ਦਿੱਤੀ, ਘਰ ਵਿੱਚ ਸੋਨੇ ਦੇ ਸਾਰੇ ਬਰਤਨ ਹੋ ਗਏ। ਘਰ ਦੇ ਕੋਲ ਆਇਆ, ਆ ਕੇ ਰੋਣ ਲੱਗ ਗਿਆ, ਮਨ ਵਿੱਚ ਆਇਆ ਕ੍ਰਿਸ਼ਨ ਜੀ ਨੇ ਤੇ ਕੁਛ ਦੇ ਕੇ ਤੋਰਿਆ ਨਹੀਂ, ਕੁਛ ਲੈਣ ਗਿਆ ਸੀ ਉੱਥੋਂ ਤੇ ਮਿਲਿਆ ਕੁਛ ਨਹੀਂ। ਆਉਂਦਿਆਂ ਨੂੰ ਇਵੇਂ ਲੱਗਦਾ ਕਿਸੇ ਅਮੀਰ ਨੇ ਮੇਰੀ ਕੁੱਲੀ, ਮੇਰੀ ਝੁੱਗੀ ਢਾ ਕੇ ਆਪਣਾ ਸੋਨੇ ਦਾ ਮਹਿਲ ਬਣਾ ਲਿਆ। ਇੰਨੇ ਸਮੇਂ ਨੂੰ ਘਰ ਵਾਲੀ ਸਾਹਮਣੇ ਆਈ, ਸੋਚਿਆ ਇਸ ਘਰ ਦੇ ਵਿੱਚ ਨੌਕਰਾਣੀ ਹੋਵੇਗੀ, ਪੁੱਛਿਆ ਤੂੰ ਇਸ ਘਰ ਦੇ ਵਿੱਚ ਕਿਵੇਂ। ਉਸਨੇ ਮੱਥਾ ਟੇਕ ਕੇ ਆਖਿਆ ਸਵਾਮੀ ਜੀ, ਇਹਨਾਂ ਸੋਨੇ ਦੇ ਮਹੱਲਾਂ ਦੇ ਹੁਣ ਤੁਸੀਂ ਮਾਲਕ ਹੋ। ਤੁਹਾਡੇ ਮਿੱਤਰ ਕ੍ਰਿਸ਼ਨ ਜੀ ਨੇ ਦੇਵਤਿਆਂ ਨੂੰ ਭੇਜਿਆ ਤੇ ਦੇਵਤਾ ਵਿਸ਼ਵਾਕਰਮ ਨੇ ਆ ਕਰਕੇ ਤੁਹਾਡੇ ਇੱਥੇ ਸੋਨੇ ਦੇ ਮਹੱਲ ਬਣਾਏ, ਹੁਣ ਤੇ ਘਰ ਵਿੱਚ ਭਾਂਡੇ ਵੀ ਸੋਨੇ ਦੇ ਨੇ। ਸਤਿਗੁਰੂ ਜੀ ਵਚਨ ਕਰਦੇ ਨੇ ਸਭ ਕੁਛ ਆਗਾ, ਸਭ ਕੁਛ ਉਸਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਕ੍ਰਿਸ਼ਨ ਜੀ ਨੇ ਪਹੁੰਚਾ ਦਿੱਤਾ, ਸੋਨੇ ਦੇ ਮਹੱਲ ਬਣਾ ਦਿੱਤੇ। ਦਾਲਦ ਪੰਜ ਸਮਾਇਆ, ਸਾਰੇ ਦਲਿੱਦਰ ਸਨ ਜਿਹੜੇ ਜੀ ਗਰੀਬੀ ਦੇ ਉਸਦੇ ਭੰਨ ਦਿੱਤੇ, ਤੇ ਅੰਤਕਾਲ ਸੁਦਾਮਾ ਜੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਸਮਾ ਗਏ। ਇਸੇ ਪ੍ਰਕਾਰ
1: ਮਿਲਿਓ ਸੁਦਾਮਾ ਭਾਵਨੀ ਧਾਰ।
0: ਇਸ ਪ੍ਰਕਾਰ ਜਿਹੜੇ ਭਾਵਨੀ ਧਾਰਨ ਕਰਕੇ ਸੁਦਾਮੇ ਦੀ ਨਿਆਈ ਪੂਰਿਆਂ ਸਤਿਗੁਰਾਂ ਨੂੰ ਆ ਕਰਕੇ ਮਿਲਦੇ ਹਨ।
1: ਕਿਛ ਆਗਾ ਦਾਲਦ ਪੰਜ ਸਮਾਇਆ,
0: ਪੂਰੇ ਸਤਿਗੁਰੂ ਜੀ ਇਸ ਲੋਕ ਦੇ ਪਦਾਰਥ ਤੇ ਦਿੰਦੇ ਨੇ, ਸਭ ਕੁਛ ਆਗਾ, ਅੱਗੇ ਦਰਗਾਹ ਦੇ ਵੀ ਸਾਰੇ ਸੁੱਖ ਦਿੰਦੇ ਨੇ, ਇਸ ਲੋਕ ਦੇ ਵੀ ਸਾਰੇ ਦਲਿੱਦਰਾਂ ਨੂੰ ਭੰਨ ਦਿੰਦੇ ਨੇ, ਤੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਨਾਮ ਦੀ ਕਮਾਈ ਕਰਨ ਵਾਲਾ ਵਾਹਿਗੁਰੂ ਜੀ ਦੇ ਹੀ ਚਰਨਾਂ ਦੇ ਵਿੱਚ ਸਮਾਇਆ ਸਮਾ ਜਾਂਦਾ ਹੈ।
1: ਰਾਮ ਨਾਮ ਕੀ ਪੈਜ ਵਡੇਰੀ।
0: ਹੇ ਭਾਈ, ਮੇਰੇ ਸਰਬ ਵਿਆਪੀ ਪਰਮੇਸ਼ਰ ਜੀ ਦੇ ਰਾਮ ਜੀ ਦੇ ਨਾਮ ਦੀ ਵੱਡੀ ਭਾਰੀ ਪੈਜ ਹੈ।
1: ਠਾਕੁਰ ਆਪ ਰਖਾਈ,
0: ਮੇਰੇ ਠਾਕੁਰ ਜੀ ਨੇ, ਮੇਰੇ ਭਗਵਾਨ ਜੀ ਨੇ, ਪਰਮੇਸ਼ਰ ਜੀ ਨੇ, ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਪਿਆਰਿਆਂ ਦੀ ਪੈਜ ਆਪ ਰਖਾਈ ਹੈ। ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।
1: ਇਹ ਸਭ ਸਾਕਤ ਕਰਹਿ ਬਖੀਲੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਦੇਖਿਆ ਜਾਂਦਾ ਹੈ ਜੇ ਕੋਈ ਭਗਤ ਹੋਵੇ ਤੇ ਬਖੀਲੀ ਕਰਨ ਵਾਲੇ ਵੀ ਬੜੇ ਹੁੰਦੇ ਨੇ। ਭਗਤ ਪ੍ਰਹਿਲਾਦ ਜੀ ਹੋਏ ਤੇ ਵੈਰ ਕਰਨ ਵਾਲਾ ਉਹਦਾ ਆਪਣਾ ਸਖਾ ਪਿਓ ਹੋ ਗਿਆ। ਦੁਨੀਆਂ ਦੇ ਅੰਦਰ ਸੰਤ, ਭਗਤ, ਮਹਾਂਪੁਰਖ, ਮਹਾਤਮਾ, ਗੁਰਸਿੱਖ ਦੇਖੇ ਜਾਂਦੇ ਨੇ, ਉਹਨਾਂ ਨਾਲ ਬਖੀਲੀ ਕਰਨ ਵਾਲੇ, ਵੈਰ ਕਰਨ ਵਾਲੇ, ਉਹਨਾਂ ਦੀ ਚੁਗਲੀ ਕਰਨ ਵਾਲੇ, ਨਿੰਦਿਆ ਕਰਨ ਵਾਲੇ ਬੜੇ ਹੁੰਦੇ ਨੇ। ਮਹਾਰਾਜ, ਇਹ ਜਿਹੜੇ ਬਖੀਲੀ ਕਰਨ ਵਾਲੇ ਨੇ ਇਹਨਾਂ ਨੂੰ ਕੁਛ ਲਾਭ ਪ੍ਰਾਪਤ ਹੁੰਦਾ ਹੈ, ਜਾਂ ਫਿਰ ਜਿਹਨਾਂ ਦੀ ਬਖੀਲੀ ਕਰਦੇ ਨੇ ਉਹਨਾਂ ਭਗਤ ਜਨਾਂ ਦਾ ਕੁਛ ਘਟਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਕਿਸੇ ਇੱਕ ਨਿੰਦਕ ਦੀ ਤਾਂ ਗੱਲ ਹੀ ਕੀ ਕਰਨੀ ਹੈ। ਜੇ ਸਭ ਸਾਕਤ ਜਿੰਨੇ ਵੀ ਧਰਤੀ ਦੇ ਉੱਪਰ ਸਾਕਤ ਵੱਸਦੇ ਨੇ ਜੇ ਸਾਰੇ ਮਿਲ ਕਰਕੇ ਕਰੇ ਬਖੀਲੀ ਭਗਤ ਜਨਾਂ ਦੀ ਸੰਤ ਜਨਾਂ ਦੀ ਬਖੀਲੀ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦੇਣ
1: ਤਿਲ ਨਾ ਘਟਾਈ
0: ਇੱਕ ਰੱਤੀ ਦੇ ਵਿੱਚੋਂ ਤਿਲ ਮਾਤਰ ਵੀ ਤਿੰਨਾਂ ਸੰਤ ਜਨਾਂ ਦੀ ਵਡਿਆਈ ਕੁਛ ਘਟਾ ਨਹੀਂ ਸਕਦੇ। ਸਾਧ ਸੰਗਤ ਜੀ ਪੁਰਾਣੇ ਸਮੇਂ ਦੇ ਅੰਦਰ 12 ਮਾਸਿਆਂ ਦਾ ਤੋਲਾ ਕਿਹਾ ਜਾਂਦਾ ਸੀ, ਅੱਜ 10 ਮਾਸਿਆਂ ਦਾ ਕਿਹਾ ਜਾਂਦਾ। ਮਾਸਾ ਨਾਮ ਗ੍ਰਾਮ ਦਾ, ਦੇਸ਼ ਭਾਸ਼ਾ ਦੇ ਵਿੱਚ ਇਸ ਨੂੰ ਮਾਸਾ ਕਿਹਾ ਜਾਂਦਾ, ਇੰਗਲਿਸ਼ ਭਾਸ਼ਾ ਵਿੱਚ ਇਸ ਨੂੰ ਗ੍ਰਾਮ ਕਿਹਾ ਜਾਂਦਾ। ਇਸ ਪ੍ਰਕਾਰ ਇੱਕ ਮਾਸੇ ਦੇ ਵਿੱਚ ਹੁੰਦੀਆਂ ਸਨ 8 ਰਤੀਆਂ, ਜਿਵੇਂ ਅੱਜ ਇੰਗਲਿਸ਼ ਭਾਸ਼ਾ ਦੇ ਵਿੱਚ ਇੱਕ ਗ੍ਰਾਮ ਦੇ ਅੰਦਰ 1000 ਮਿਲੀਗ੍ਰਾਮ ਕਹੇ ਜਾਂਦੇ ਨੇ। ਇੱਕ ਮਾਸੇ ਦੇ ਵਿੱਚ 8 ਰੱਤੀਆਂ ਹੋਇਆ ਕਰਦੀਆਂ ਸਨ, ਇਵੇਂ ਕਹਿ ਲਈਏ ਅੱਜ ਦੀ ਭਾਸ਼ਾ ਵਿੱਚ 125 ਮਿਲੀਗ੍ਰਾਮ ਦੀ ਇੱਕ ਰੱਤੀ ਬਣਦੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸੰਤ ਜਨਾਂ ਦੀ, ਸਾਰੇ ਸਾਕਤ ਮਿਲ ਕੇ ਨਿੰਦਿਆ ਕਰਨ, ਬਖੀਲੀ ਕਰਨ, ਅਤੇ ਸਾਰੇ ਸਾਕਤ ਮਿਲ ਕਰਕੇ ਇੱਕ ਭਗਤ ਜਨ ਦਾ ਰੱਤੀ ਭਰ ਵੀ ਜਸ ਨਹੀਂ ਘਟਾ ਸਕਦੇ। ਰੱਤੀ 'ਤੇ ਕੀ, ਇੱਕ ਰੱਤੀ ਦੇ ਅੰਦਰੋਂ ਤਿਲ ਮਾਤਰ ਵੀ ਭਗਤ ਜਨ ਦਾ ਕੁਛ ਘਟਾ ਨਹੀਂ ਸਕਦੇ ਹਨ।
1: ਜਨ ਕੀ ਉਸਤਤ ਹੈ ਰਾਮ ਨਾਮਾ,
0: ਸੋ ਜਿਹੜੇ ਜਨ ਨੇ ਨਾ ਵਾਹਿਗੁਰੂ ਜੀ ਦੇ ਰਾਮ ਨਾਮਾ, ਰਾਮ ਜੀ ਦੀ ਬੰਦਗੀ ਕਰਦੇ ਨੇ, ਪਰਮੇਸ਼ਰ ਜੀ ਦਾ ਨਾਮ ਜਪਦੇ ਨੇ, ਉਹਨਾਂ ਦਾ ਇਹੀ ਕਰਮ ਹੈ, ਵਾਹਿਗੁਰੂ ਜੀ ਦੀ ਸਦਾ ਸਦਾ ਉਸਤਤੀ ਕਰਦੇ ਹਨ।
1: ਦਿਸ ਸੋਭਾ ਪਾਈ,
0: ਐਸੇ ਜਿਹੜੇ ਬਚਨਾਂ ਦੇ ਨਾਲ ਵਾਹਿਗੁਰੂ ਜੀ ਦੀ ਉਸਤਤੀ ਕਰਨ ਵਾਲੇ, ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਜਨ ਨੇ ਨਾ, ਦਸਾਂ ਦਿਸ਼ਾਵਾਂ ਵਿੱਚ ਉਹਨਾਂ ਨੇ ਸੋਭਾ ਪਾਈ ਹੈ। ਉੱਤਰ, ਦੱਖਣ, ਪੂਰਬ, ਪੱਛਮ, ਇਹ 4 ਦਿਸ਼ਾਵਾਂ ਹੋ ਗਈਆਂ। ਜਿਵੇਂ ਇੱਕ ਮਕਾਨ ਹੋਵੇ ਤਾਂ ਉਹਦੀਆਂ 4 ਬਾਹੀਆਂ ਅਤੇ 4 ਨੁੱਕਰਾਂ ਹੁੰਦੀਆਂ ਨੇ ਨਾ, 4 ਗੁੱਠਾਂ, ਇਸੇ ਪ੍ਰਕਾਰ ਜਿਹੜੀਆਂ 4 ਦਿਸ਼ਾਵਾਂ ਨੇ ਇਹਨਾਂ ਦੇ 4 ਕੋਨੇ, 4 ਗੁੱਠਾਂ ਕਹਿ ਲਈਏ, 4 ਨੁੱਕਰਾਂ ਕਹਿ ਲਈਏ, ਵੈਵ ਕੋਣ, ਇਸ਼ਾਨ ਕੋਣ, ਅਗਨੀ ਕੋਣ, ਨੈਰਤ ਕੋਣ, 4 ਦਿਸ਼ਾਵਾਂ, 4 ਕੋਨੇ, 8 ਹੋ ਗਏ। ਇੱਕ ਦਿਸ਼ਾ ਥੱਲੇ ਦੀ ਧਰਤੀ ਅਤੇ ਇੱਕ ਦਿਸ਼ਾ ਉੱਪਰ ਦੀ ਆਕਾਸ਼, ਸਾਰੀਆਂ 10 ਦਿਸ਼ਾਵਾਂ ਬਣਦੀਆਂ ਨੇ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਵਾਹਿਗੁਰੂ ਜੀ ਦੀ ਉਸਤਤੀ ਕਰਦੇ ਨੇ, ਰਾਮ ਜੀ ਦਾ, ਪਰਮੇਸ਼ਰ ਜੀ ਦਾ ਨਾਮ ਜਪਦੇ ਨੇ, ਵਾਹਿਗੁਰੂ ਜੀ ਨੇ ਤਿੰਨਾਂ ਦੀ ਸੋਭਾ 10 ਦਿਸ਼ਾਵਾਂ ਦੇ ਅੰਦਰ ਪ੍ਰਗਟ ਕਰ ਦਿੱਤੀ ਹੈ।
1: ਨਿੰਦਕ ਸਾਕਤ ਖਵ ਨ ਸਕਾ ਤਿਲ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਾਕਤ ਲੋਕ ਤਿੰਨਾਂ ਦੀ ਉਸਤਤ ਸਹਾਰ ਨਹੀਂ ਸਕਦੇ, ਉਹਨਾਂ ਦੀ ਕੀ ਦਸ਼ਾ ਹੁੰਦੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਨਿੰਦਕ ਸਾਕਤ ਲੋਕ ਨੇ ਨਾ, ਖਵ ਨਾ ਸਕੈ ਤਿਲ, ਤਿਲ ਮਾਤਰ ਵਡਿਆਈ ਵੀ ਜਿਹੜੀ ਸੰਤ ਜਨਾਂ ਦੀ ਹੁੰਦੀ, ਸਹਾਰ ਨਹੀਂ ਸਕਦੇ। ਉਹਨਾਂ ਨੇ ਆਪਣੇ ਹਿਰਦੇ ਘਰ ਦੇ ਅੰਦਰ ਆਪ ਹੀ ਅੱਗ ਦੀ ਚੁਆਂਤੀ ਲਾ ਲਈ ਹੈ। ਲੂਕੀ ਨਾਮ ਚੁਆਂਤੀ ਦਾ, ਕੋਈ ਬਾਰੀਕ ਜੀ ਸੋਟੀ ਹੋਵੇ, ਛਟੀ ਜੀ ਹੋਵੇ, ਪਤਲੀ ਜਿਹੀ, ਉਸਨੂੰ ਅੱਗ ਲੱਗੀ ਹੋਵੇ, ਅੱਗ ਲੱਗ ਕੇ ਬੁੱਝ ਗਈ ਹੋਵੇ, ਅੱਗੋਂ ਕੋਲੇ ਵਾਂਗੂ ਧੁਖਦੀ ਹੋਵੇ, ਉਸਨੂੰ ਕਿਹਾ ਜਾਂਦਾ ਚੁਆਂਤੀ। ਆਮ ਕਰਕੇ ਅਖਾਣ ਵਰਤਿਆ ਜਾਂਦਾ, ਜੇ ਕੋਈ ਚੁਗਲੀ ਕਰ ਜਾਵੇ ਕਹਿੰਦੇ ਫਲਾਣੇ ਨੇ ਚੁਆਂਤੀ ਲਾਈ ਹੈ, ਇਹ ਪੰਜਾਬ ਵਿੱਚ ਆਮ ਕਹਾਵਤ ਵਰਤੀ ਜਾਂਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹਨਾਂ ਨਿੰਦਕਾਂ ਨੇ ਸੰਤ ਜਨ ਦਾ ਤੇ ਕੀ ਵਿਗਾੜਨਾ, ਰੱਤੀ ਦੇ ਵਿੱਚੋਂ ਤਿਲ ਮਾਤਰ ਵੀ ਕੁਛ ਨਹੀਂ ਵਿਗਾੜ ਸਕਦੇ, ਆਪਣੇ ਹਿਰਦੇ ਘਰ ਦੇ ਵਿੱਚ ਆਪ ਹੀ ਐਸੀ ਚੁਆਂਤੀ ਲਾ ਲਈਏ, ਉਹਨਾਂ ਦੇ ਹਿਰਦੇ ਦੇ ਵਿੱਚੋਂ ਸ਼ੁਭ ਗੁਣ ਸੜ ਕੇ ਸਵਾਹ ਹੋ ਜਾਂਦੇ ਨੇ। ਭਾਵ ਉਹਨਾਂ ਦਾ ਆਪਣਾ ਹੀ ਹਿਰਦਾ ਵਿਆਕੁਲ ਹੁੰਦਾ, ਆਪਣਾ ਹੀ ਹਿਰਦਾ ਦੁਖੀ ਹੁੰਦਾ। ਜਿਵੇਂ ਜਿਵੇਂ ਸੰਤ ਜਨਾਂ ਦੀ ਵਡਿਆਈ ਵੱਧਦੀ ਏ, ਤੇਵੇਂ ਤੇਵੇਂ ਉਹ ਬਹੁਤਾ ਈਰਖਾ ਦੀ ਅੱਗ ਵਿੱਚ ਸੜਦੇ ਨੇ, ਆਪਣੇ ਘਰ ਹੀ ਅੱਗ ਦੀ ਚੁਆਂਤੀ ਲਾ ਲੈਂਦੇ ਨੇ, ਆਪਣੇ ਹਿਰਦੇ 'ਚ ਹੀ ਸੜਦੇ ਨੇ, ਸੰਤ ਜਨਾਂ ਦਾ ਕੁਛ ਨਹੀਂ ਵਿਗਾੜ ਸਕਦੇ।
1: ਜਨ ਕਾ ਜਨ ਮਿਲ ਸੋਭਾ ਪਾਵਾ,
0: ਜਿਹੜੇ ਵਾਹਿਗੁਰੂ ਜੀ ਦੇ ਜਨ ਨੇ ਉਹ ਸੰਤ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਦਿਆਂ ਹੋਇਆਂ ਬਹੁਤੀ ਸੋਭਾ ਪਾਉਂਦੇ ਹਨ।
1: ਗੁਣ ਪਰਗਾਸਾ,
0: ਤੇ ਗੁਣ ਪਰਉਪਕਾਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮਿਲ ਕਰਕੇ ਜਪਦੇ ਨੇ, ਤੇ ਗੁਣਾਂ ਦੇ ਵਿੱਚੋਂ ਹੋਰ ਗੁਣ ਪ੍ਰਗਟ ਹੁੰਦੇ ਨੇ। ਅੰਮ੍ਰਿਤ ਨਾਮ ਨੂੰ ਜਪ ਕਰਕੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ ਉਹਨਾਂ ਨੂੰ ਪ੍ਰਗਟ ਹੋ ਆਉਂਦੇ ਹਨ।
1: ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ,
0: ਜਿਹੜੇ ਮੇਰੇ ਠਾਕੁਰ ਜੀ ਦੇ, ਪਰਮੇਸ਼ਰ ਜੀ ਦੇ, ਹਰੀ ਜੀ ਦੇ ਜਨ ਨੇ ਨਾ, ਸੰਤ ਜਨ ਨੇ, ਭਗਤ ਜਨ ਨੇ, ਇਹ ਸਾਰੇ ਹੀ ਜਿਹੜੇ ਜਨ ਨੇ ਮੇਰੇ ਪ੍ਰੀਤਮ ਜੀ ਨੂੰ, ਪਰਮੇਸ਼ਰ ਜੀ ਨੂੰ ਬਹੁਤੇ ਹੀ ਅਤਿਅੰਤ ਪਿਆਰੇ ਹਨ।
1: ਦਾਸਨ ਦਾਸਾ,
0: ਮਹਾਰਾਜ ਜਨ ਤੇ ਆਪਣੇ ਆਪ ਨੂੰ ਸਾਰੇ ਹੀ ਖਵਾਉਂਦੇ ਨੇ ਕਿ ਅਸੀਂ ਰੱਬ ਦੇ ਭਗਤ ਹਾਂ, ਪਰ ਪਰਮੇਸ਼ਰ ਜੀ ਨੂੰ ਪਿਆਰੇ ਕਿਹੜੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ, ਜੋ ਹੋ ਵਾਹੇ ਦਾਸਨ ਦਾਸਾ, ਜਿਹੜੇ ਦਾਸਾਂ ਦੇ ਦਾਸ ਹੋ ਕਰਕੇ ਰਹਿੰਦੇ ਨੇ, ਵਾਹਿਗੁਰੂ ਜੀ ਦੇ ਦਾਸ ਨੇ ਸੰਤ, ਤੇ ਜਿਹੜੇ ਸੰਤਾਂ ਦੇ ਦਾਸ ਸੰਤਾਂ ਦੇ ਸੇਵਕ ਹੋ ਕਰਕੇ ਰਹਿੰਦੇ ਨੇ ਉਹ ਵਾਹਿਗੁਰੂ ਜੀ ਨੂੰ ਅਤਿਅੰਤ ਪਿਆਰੇ ਨੇ, ਕਿਉਂਕਿ ਸੰਤ ਪਿਆਰੇ ਨੇ, ਇਸ ਕਰਕੇ ਸੰਤਾਂ ਦੇ ਦਾਸ ਪਿਆਰੇ ਹਨ ਜੀਓ।
1: ਆਪੇ ਜਲ ਅਪਰੰਪਰ ਕਰਤਾ।
0: ਸੋ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ ਗੁਰਸਿੱਖ ਪਿਆਰਿਆਂ ਦੇ ਤਾਈਂ ਅੰਮ੍ਰਿਤ ਰੂਪੀ ਜਲ, ਅੰਮ੍ਰਿਤ ਨਾਮ ਰੂਪੀ ਜਲ, ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਜੋ ਅਪਰੰਪਰ ਸਰੂਪ ਕਰਤਾ ਸਰੂਪ ਪਰਮੇਸ਼ਰ ਜੀ ਨੇ ਆਪ ਹੀ ਬਖਸ਼ਿਸ਼ ਕਰਨ ਵਾਲੇ ਹਨ।
1: ਆਪੇ ਮੇਲ ਮਿਲਾਵਾ।
0: ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲਣ ਵਾਲੇ ਵੀ ਆਪ ਨੇ। ਇਸੇ ਪ੍ਰਕਾਰ
1: ਆਪੇ ਜਲ ਅਪਰੰਪਰ ਕਰਤਾ।
0: ਜੋ ਪਰਮੇਸ਼ਰ ਜੀ ਸ਼ੁਭ ਗੁਣਾਂ ਦਾ ਜਲ, ਸ਼ੁਭ ਗੁਣਾਂ ਦਾ ਸਾਗਰ ਸਮੁੰਦਰ ਰੂਪ ਹਨ, ਕਰਤਾ ਹਨ ਸਾਰੀ ਸ੍ਰਿਸ਼ਟੀ ਦੇ, ਗੁਰਸਿੱਖਾਂ ਦੇ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਨੂੰ ਪੈਦਾ ਕਰਨ ਵਾਲੇ ਹਨ।
1: ਆਪੇ ਮੇਲ ਮਿਲਾਵਾ।
0: ਕਿਰਪਾਲਤਾ ਕਰਕੇ ਐਸੇ ਪਰਮੇਸ਼ਰ ਜੀ ਜਗਿਆਸੂਆਂ ਦੇ ਤਾਈਂ ਆਪੇ ਪੂਰੇ ਸਤਿਗੁਰਾਂ ਦੇ ਮੇਲ ਦੇ ਨਾਲ ਮਿਲਾਉਂਦੇ ਹਨ ਜੀਓ।
1: ਗੁਰਮੁਖ ਸਹਿਜ ਮਿਲਾਏ।
0: ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸਹਿਜੇ ਹੀ ਸੁਭਾਵਕ ਹੀ ਪੂਰੇ ਸਤਿਗੁਰਾਂ ਦੇ ਨਾਲ ਮਿਲਦੇ ਨੇ, ਮਿਲਾਏ ਪੂਰਿਆਂ ਸਤਿਗੁਰਾਂ ਨੇ ਉਹਨਾਂ ਨੂੰ ਸਰੂਪ ਰੂਪ ਦੇ ਨਾਲ ਮਿਲਾਇਆ ਹੈ, ਸਰੂਪ ਰੂਪ ਦੇ ਵਿੱਚ ਮਿਲ ਕਰਕੇ ਤਿੰਨਾਂ ਨੇ ਸਥਿਤੀ ਪਾ ਕਰਕੇ ਸਹਿਜ ਸ਼ਾਂਤੀ ਸੁੱਖ ਨੂੰ ਪਾਇਆ ਹੈ, ਸਹਿਜ ਬ੍ਰਹਮ ਗਿਆਨ ਨੂੰ ਪਾਇਆ ਹੈ।
1: ਜਿਉਂ ਜਲ ਜਲ ਹੈ ਸਮਾਵਾ।
0: ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪਣ ਵਾਲੇ ਪਰਮੇਸ਼ਰ ਜੀ ਦੇ ਅੰਦਰ ਐਵੇਂ ਮਿਲ ਜਾਂਦੇ ਨੇ ਜਿਵੇਂ ਨਦੀਆਂ ਨਾਲਿਆਂ ਦਾ ਜਲ ਜਾ ਕੇ ਸਾਗਰ ਦੇ ਵਿੱਚ ਮਿਲ ਜਾਂਦਾ ਹੈ, ਜਿਵੇਂ ਜਲ ਦੇ ਵਿੱਚ ਜਲ ਮਿਲਦਾ ਹੈ। ਜੋ ਜਲ ਮਹਿ ਜਲ ਆਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਨਾ, ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ। ਪਾਣੀ ਵਿੱਚ ਪਾਣੀ ਮਿਲ ਜਾਵੇ ਤੇ ਦੋਵੇਂ ਪਾਣੀ ਮੁੜ ਤੋਂ ਅਲੱਗ ਨਹੀਂ ਕੀਤੇ ਜਾ ਸਕਦੇ। ਐਸੇ ਨਾਮ ਦੇ ਰਸੀਏ ਜੋ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਕੇ ਰਾਤ ਦਿਨ ਜਪਦੇ ਨੇ ਨਾ, ਫਿਰ ਕਮਾਈ ਦੇ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਵਾਹਿਗੁਰੂ ਜੀ ਦੇ ਵਿੱਚ ਐਵੇਂ ਭੇਦ ਹੋ ਜਾਂਦੇ ਨੇ ਜਿਵੇਂ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ, ਜਿਵੇਂ ਨਦੀਆਂ ਦਾ ਜਲ ਸਮੁੰਦਰ 'ਚ ਮਿਲਦਾ ਤੇ ਸਮੁੰਦਰ ਰੂਪੀ ਹੋ ਜਾਂਦਾ ਹੈ, ਸਾਗਰ ਰੂਪੀ ਹੋ ਜਾਂਦਾ ਹੈ, ਜਗਿਆਸੂ ਰੂਪੀ ਨਦੀਆਂ ਵਾਹਿਗੁਰੂ ਜੀ ਰੂਪੀ ਸਾਗਰ ਵਿੱਚ ਜਾ ਕੇ ਮਿਲਦੀਆਂ ਨੇ ਤੇ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਉਹ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਫਿਰ ਵਾਹਿਗੁਰੂ ਜੀ ਦੇ ਅੰਦਰ ਤੇ ਵਾਹਿਗੁਰੂ ਜੀ ਦੇ ਉਹਨਾਂ ਨਾਮ ਦਾ ਜਪ ਕਰਨ ਵਾਲੇ ਪਿਆਰਿਆਂ ਦੇ ਅੰਦਰ ਕੋਈ ਫਰਕ ਨਹੀਂ ਰਹਿ ਜਾਂਦਾ ਹੈ ਜੀ। ਇਹ ਪਾਵਨ ਉਪਦੇਸ਼ ਕਿਰਪਾਲਤਾ ਕਰਕੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਇਸ ਪ੍ਰਕਾਰ ਸਿੱਖਾਂ ਨੂੰ ਧੀਰਜ ਦਿੱਤੀ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਮਨ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ, ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ। ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਆਪਣੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸ਼ੁਭ ਭਾਵ ਗੁਰਬਾਣੀ ਦੇ ਅਰਥਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ ਦੀ ਦਾਤ, ਚੜ੍ਹਦੀ ਕਲਾ ਦੀ ਅਵਸਥਾ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਦਾਤ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਵੀ ਨਿਹਾਲ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੁੱਲਨਹਾਰ, ਬਖਸਨਹਾਰ ਬਖਸ ਲੈ

ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਹੀ ਨਾਮ ਕਹੁ ਨਾਨਕ ਇਹ ਵਿਧ ਭਾਈ ਤਉ ਨਹਰ ਰਸ ਲੀਨਾ ਨਿਜ ਘਰ ਦੇਖ।

ਵਧੇ, ਗੱਜ ਗੱਜ ਕਰ ਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰਮਤਿ ਅਕਾਲ।